ਸੇਖ ਫਰੀਦ ਜੀ ਦਾ ਸੂਹੀ ਰਾਗ ਦੇ ਵਿੱਚ। ਸੂਹੀ ਰਾਗ ਦੇ ਵਿੱਚ ਆਪ ਜੀ ਇਸ ਸ਼ਬਦ ਨੂੰ ਦਾਸਾ ਪਾਸੋਂ ਸਰਵਣ ਕਰੋ।

ਟਰੀਟ ਕਰਨਾ ਸ਼ੁਰੂ ਕਰੋ। ਕਿਵੇਂ ਕਰੋਗੇ? ਕਿਸੇ ਅਜਿਹੀ ਥਾਂ ਤੇ ਨਾ ਬੈਠੋ ਜਿੱਥੇ ਤੁਸੀਂ ਸਮਝੋ ਕਿ ਇੱਥੇ ਬੈਠਣ ਨਾਲ ਮੰਦਰ ਦੀ ਬੇਅਦਬੀ ਹੋ ਜਾਏਗੀ। ਕਿਸੇ ਐਸੇ ਮਾਹੌਲ ਚ ਨਾ ਬੈਠੋ ਜਿੱਥੇ ਕਿ ਮੰਦਰ ਨੂੰ ਨਹੀਂ ਲਿਜਾਇਆ ਜਾ ਸਕਦਾ, ਜੋ ਮਾਹੌਲ ਐਸ ਮੰਦਰ ਚ ਨਹੀਂ ਕ੍ਰੀਏਟ ਕੀਤਾ ਜਾ ਸਕਦਾ, ਤੇ ਜਿੱਥੇ ਉਸ ਤਰ੍ਹਾਂ ਦਾ ਮਾਹੌਲ ਹੈ ਉੱਥੇ ਇਸ ਮੰਦਰ ਨੂੰ ਵੀ ਨਹੀਂ ਲਿਜਾਇਆ ਜਾ ਸਕਦਾ। ਸੋ ਇਸ ਮੰਦਰ ਦੀ, ਐਸ ਮੰਦਰ ਚ ਗਾਲੀ ਨਹੀਂ ਦਿੱਤੀ ਜਾ ਸਕਦੀ, ਫਿਰ ਇਸ ਮੰਦਰ ਦੇ ਨਾਲ ਵੀ ਗਏ ਹਨ ਹੁਣ ਸਾਥ ਨਹੀਂ। ਤੁਚਾ ਦੇ ਕੁਮਲਾਨੀ, ਦੇਹੀ ਦੀ ਚਮੜੀ ਕੁਮਲਾ ਗਈ ਹੈ, ਨੇਤਰੀ ਧੁੰਦ, ਅੱਖਾਂ ਦੇ ਵਿੱਚ ਧੁੰਦ ਆ ਗਈ ਹੈ, ਫੌਗ ਆ ਗਈ, ਕਰਨ ਪਹਿ ਬਹਿਰੇ, ਜਿਹੜੇ ਕੰਨ ਹਨ ਉਹ ਵੀ ਹੁਣ ਸੁਣਦੇ ਨਹੀਂ ਹਨ, ਮਨਮੁਖ ਨਾਮ ਨਾ ਜਾਣੀ, ਹਾਲੇ ਤੱਕ ਤੂੰ ਨਾਮ ਨੂੰ ਨਹੀਂ ਜਾਣਿਆ। ਕਹਿੰਦੇ ਹਨ ਤੂੰ ਇਸ ਸਰੀਰ ਦੇ ਨਾਲ ਕੀਤਾ ਕੀ ਹੈ, ਕੀ ਕੀਤਾ ਹੈ? ਬਾਬਾ ਜੀ ਦੱਸਦੇ ਹਨ ਕਿ ਅਸੀਂ ਕੀ ਕਰਦੇ ਰਹੇ ਹਾਂ, ਅਸੀਂ ਕੀ ਕੀਤਾ ਹੈ, ਲੈਟ ਅਸ ਹੇਅਰ ਨਾ, ਕਿ ਅਸੀਂ ਕੀ ਕੀਤਾ ਹੈ। ਕਹਿੰਦੇ ਹਨ

ਕੋਈ ਖਾਸ ਕੰਮ ਲਈ ਅਸੀਂ ਆਏ ਹਾਂ, ਜੋ ਕੰਮ ਅਸੀਂ ਕਰ ਰਹੇ ਹਾਂ ਇਹਦੇ ਲਈ ਨਹੀਂ ਆਏ। ਹਰੇਕ ਨੂੰ ਆਪੋ ਆਪਣੇ ਕੰਮ ਦੀ ਹੀ ਹੈ, ਕੰਮ ਦੀ ਹੀ ਹੈ। ਪਲ ਚ ਪਲ ਚ ਸਗਲੀ ਮੂਈ, ਝੂਠਾ ਧੰਦਾ ਮੋਰ, ਧੰਦੇ ਧਾਵਤ ਮਨ ਭਇਆ ਮਨੂਰਾ। ਇਹ ਸੁਣਨ ਵਾਲੀਆਂ ਚੀਜ਼ਾਂ ਹਨ ਕਿ ਸਾਡੀ ਜ਼ਿੰਦਗੀ ਚ ਧੰਦਾ ਹੀ ਧੰਦਾ ਹੈ, ਧੰਦਾ ਹੀ ਧੰਦਾ ਹੈ। ਹਰ ਵੇਲੇ ਸਾਡਾ ਜੋ ਪ੍ਰਾਈਮ ਕੰਸਰਨ ਹੈ ਉਹ ਬਿਜ਼ਨਸ ਦਾ ਹੈ, ਧੰਦੇ ਦਾ ਹੈ। ਇੱਕ ਸ਼ਬਦ ਫਿਰ ਸੁਣਨ ਵਾਲਾ ਹੈ ਗੁਰੂ ਬਾਬਾ ਨਾਨਕ ਦੇਵ ਜੀ ਦਾ, ਕਹਿੰਦੇ ਹਨ ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਏ। ਕਹਿੰਦੇ ਹਨ ਮੈਂ ਸੱਚ ਸੁਣਾਉਣ ਲੱਗਾ, ਸੱਚ ਕਹਿਣ ਲੱਗਾ, ਸੱਚ ਕੜਵਾ ਲੱਗਦਾ ਹੈ, ਸੱਚ ਬੁਰਾ ਲੱਗਦਾ ਹੈ, ਪਰ ਪ੍ਰਭੂ ਜੇ ਤੂੰ ਮੇਰੇ ਵੱਲ ਹੈ ਤੇ ਫਿਰ ਮੈਂ ਕਿਸੇ ਦੀ ਕੋਈ ਖਾਸ ਚਿੰਤਾ ਨਹੀਂ ਕਰਦਾ ਤੇ ਮੈਂ ਸੱਚ ਸੁਣਾ ਦਿੰਦਾ। ਜਾਂ ਤੂੰ, ਅਗਰ ਤੂੰ ਮੇਰੇ ਵੱਲ ਹੈ ਤਾਂ ਕਿਆ ਹੋਰ, ਫਿਰ ਹੋਰ ਕਿਸੇ ਦੀ ਕੀ ਚਿੰਤਾ ਹੈ। ਮੈਂ ਸੱਚ ਸੁਣਾਈਏ, ਮੈਂ ਅਸਲੀਅਤ ਤੁਹਾਡੀ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ, ਤੁਹਾਡੀ ਰਿਐਲਿਟੀ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ। ਕੀ ਹੈ ਰਿਐਲਿਟੀ ਸਾਡੀ? ਕਹਿੰਦੇ ਹਨ ਮੁੱਠੀ ਧੰਦੇ ਚੋਰ ਸੇਬ ਗਵਾਈ। ਕਹਿੰਦੇ ਧੰਦਾ ਇੱਕ ਐਸਾ ਚੋਰ ਹੈ ਜਿਸਨੇ ਮੁੱਠੀ ਮੈਨੇ ਲੁੱਟ ਲਈ ਹੈ, ਜ਼ਿੰਦਗੀ ਲੁੱਟ ਲਈ ਹੈ। ਇਹ ਸਾਰੇ ਧੰਦੇ ਵਾਲਿਆਂ ਨੂੰ ਸੁਣਨੀਆਂ ਚਾਹੀਦੀਆਂ ਇਹੀਆਂ ਪੰਕਤੀਆਂ। ਜਿਹੜੇ ਬਿਲਕੁਲ ਧੰਦੇ ਦੇ ਵਿੱਚ ਧੱਸੇ ਪਏ ਹਨ, ਧੰਦਾ ਹੀ ਜੀਵਨ ਦਾ ਕੰਮ ਰਹਿ ਗਿਆ ਹੈ, ਧੰਦੇ ਲਈ ਨਹੀਂ ਸੀ ਅਸੀਂ ਆਏ। ਪਰ ਮਹਾਰਾਜ ਜੀ ਆਖਦੇ ਹਨ ਮੁੱਠੀ ਧੰਦੇ ਚੋਰ, ਧੰਦਾ ਇੱਕ ਐਸਾ ਚੋਰ ਹੈ ਜੋ ਸਾਨੂੰ ਸਭਨਾਂ ਨੂੰ ਲੁੱਟ ਰਿਹਾ ਹੈ ਅਤੇ ਸਾਡੀ ਜ਼ਿੰਦਗੀ ਨੂੰ ਚੁਰਾ ਰਿਹਾ ਹੈ, ਔਰ ਅਸੀਂ ਖੁਦ ਉਸਨੂੰ ਐਡਮਿਟ ਕਰਦੇ ਹਾਂ ਕਿ ਸਾਡੇ ਪਾਸ ਫੁਰਸਤ ਨਹੀਂ ਹੈ, ਸਾਡੇ ਪਾਸ ਟਾਈਮ ਨਹੀਂ ਹੈ। ਕਿਉਂ ਨਹੀਂ ਟਾਈਮ? ਧੰਦੇ ਚੋਂ ਟਾਈਮ ਨਹੀਂ ਮਿਲਦਾ, ਧੰਦਾ ਦਿਮਾਗ ਤੇ ਸਵਾਰ ਰਹਿੰਦਾ ਹੈ ਘਰ ਆ ਕੇ ਵੀ। ਅੱਜ ਕੱਲ੍ਹ ਤੇ ਲੋਕ ਇਨਫੈਕਟ ਦੇ ਮੀਟ ਫਾਰ ਲੰਚਸ ਬਿਕੋਜ਼ ਆਫ ਦੇਅਰ ਬਿਜ਼ਨਸ ਮੀਟਿੰਗਸ। ਸਾਡੀਆਂ ਸੋਸ਼ਲ ਗੈਦਰਿੰਗਸ ਦੇ ਵਿੱਚ ਵੀ ਧੰਦਾ ਹੀ ਡਿਸਕਸ ਹੁੰਦਾ ਹੈ, ਹਰ ਸਿਟਿੰਗ ਦੇ ਵਿੱਚ, ਹਰ ਗੈਦਰਿੰਗ ਦੇ ਵਿੱਚ ਧੰਦਾ ਹੀ ਧੰਦਾ ਡਿਸਕਸ ਕੀਤਾ ਜਾਂਦਾ ਹੈ। ਕਹਿੰਦੇ ਹਨ ਤੂੰ ਇਸ ਕੰਮ ਲਈ ਆਇਆ ਸੀ। ਸਵਾਲ ਇਹ ਸਮਝਣ ਵਾਲਾ ਹੈ ਕਿ ਮਹਾਰਾਜ ਜੀ ਇਹ ਆਖ ਰਹੇ ਹਨ ਕਿ ਤੂੰ ਕੀਤਾ ਕੀ ਹੈ, ਤੈਨੂੰ ਇਹ ਸਰੀਰ ਕਿਸ ਕੰਮ ਲਈ ਮਿਲਿਆ ਸੀ, ਤੇ ਤੂੰ ਇਹ ਪੁੱਛਿਆ ਜਾਣਾ ਹੈ ਕਿ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ, ਚਾਰ ਪਹਿਰ ਦਿੰਦੇ ਤੂੰ ਦੌੜ ਭੱਜ ਕੇ ਕੰਮਕਾਰ ਚ ਲਗਾਤੇ, ਚਾਰ ਪਹਿਰ ਰਾਤ ਦੇ ਤੂੰ ਸੌ ਕੇ ਗਵਾ ਦਿੱਤੇ, ਲੇਖਾ ਰੱਬ ਮੰਗੇ ਸੀ ਆ ਤੂੰ ਆਹੋ ਕਿਹੜੇ ਕੰਮ। ਰੱਬ ਨੇ ਤੇ ਤੂੰ ਇਹ ਲੇਖਾ ਪੁੱਛਣਾ ਕਿ ਤੂੰ ਕਿਹੜੇ ਕੰਮ ਲਈ ਆਇਆ ਗਿਆ ਆਇਆ ਸੀ, ਇਹ ਇੰਸਟਰੂਮੈਂਟ ਤੈਨੂੰ ਕਿਸ ਚੀਜ਼ ਦੇ ਵਾਸਤੇ ਦਿੱਤਾ ਸੀ, ਕਿਸ ਚੀਜ਼ ਨੂੰ ਪ੍ਰਾਪਤ ਕਰਨ ਦੇ ਵਾਸਤੇ ਦਿੱਤਾ ਸੀ। ਆਓ ਪਹਿਲਾਂ ਅੱਜ ਬਾਬਾ ਜੀ ਨੂੰ ਇਹ ਪੁੱਛੀਏ ਕਿ ਬਾਬਾ ਜੀ ਸਾਨੂੰ ਤੇ ਪਤਾ ਹੀ ਨਹੀਂ, ਸਾਨੂੰ ਕਿਹੜਾ ਕਿਸੇ ਨੇ ਦੱਸਿਆ, ਸਾਨੂੰ ਕਿਸੇ ਨੇ ਦੱਸਿਆ ਨਹੀਂ। ਬਚਪਨ ਤੋਂ ਇਹ ਸਾਨੂੰ ਨਹੀਂ ਦੱਸਿਆ ਗਿਆ ਕਿ ਤੁਸੀਂ ਜਨਮ ਕਿਸ ਗੱਲ ਲਈ ਧਾਰਨ ਕੀਤਾ ਗਿਆ, ਧਾਰਨ ਕੀਤਾ। ਹਾਂ, ਇਹ ਦੱਸਿਆ ਹੈ ਕਿ ਤੁਸੀਂ ਵੱਧ ਤੋਂ ਵੱਧ ਪੜ੍ਹਨਾ ਹੈ, ਦੁਨੀਆਂ ਚ ਕਾਮਯਾਬ ਹੋਣਾ ਹੈ, ਸਕਸੈਸਫੁਲ ਹੋਣਾ ਹੈ, ਨਾਮ ਬਣਾਉਣਾ ਹੈ, ਆਪਣਾ ਨਾਮ ਰੋਸ਼ਨ ਕਰਨਾ ਹੈ, ਮਾਤਾ ਪਿਤਾ ਦਾ ਨਾਮ ਬਣਾਉਣਾ ਹੈ ਅਤੇ ਸੁਖੀ ਜੀਵਨ ਗੁਜ਼ਾਰਨਾ ਹੈ ਆਦਿ, ਇਹ ਸਾਨੂੰ ਦੱਸਿਆ ਗਿਆ। ਪਰ ਇਹ ਤੇ ਸਾਡੇ ਆਉਣ ਦਾ ਕੋਈ ਪਰਪਸ ਹੀ ਨਹੀਂ ਸੀ, ਵੀ ਡਿਡਨਟ ਕਮ ਫਾਰ ਦਿਸ। ਅਸੀਂ ਕਿਸ ਵਾਸਤੇ ਆਏ ਸੀ? ਆਓ ਮਹਾਰਾਜ ਜੀ ਤੋਂ ਅੱਜ ਗੁਰਬਾਣੀ ਚ ਅਸੀਂ ਇਹ ਪੁੱਛੀਏ ਪੇ, ਮਹਾਰਾਜ ਜੀ ਤੁਸੀਂ ਆਖਦੇ ਹੋ ਕਿ ਸਰੀਰਾ ਮੇਰਿਆ ਕਿਆ ਤੁਧ ਕਰਮ ਕਮਾਇਆ, ਵੀ ਇਹ ਦੱਸੋ ਵੀ ਇਸ ਸਰੀਰ ਨੇ ਕੀ ਕਰਮ ਕਰਨਾ ਸੀ, ਕੀ ਕੰਮ ਕਰਨਾ ਸੀ। ਉਹ ਕਹਿੰਦੇ ਹਨ
ਇਹ ਸਰੀਰ ਕੁਛ ਬੁੱਝਣ ਵਾਸਤੇ ਆਇਆ ਸੀ, ਕੁਛ ਇਸਨੇ ਬੁੱਝਣਾ ਸੀ, ਕੁਛ ਇਸਨੇ ਰਿਅਲਾਈਜ਼ ਕਰਨਾ ਸੀ, ਕੁਛ ਅਨੁਭਵ ਕਰਨਾ ਸੀ, ਕੁਛ ਇਸਨੇ ਜਾਣਨਾ ਸੀ। ਕਹਿੰਦੇ ਹਨ

ਆਪਣਾ ਮੂਲ ਪਛਾਣਨਾ ਸੀ, ਮੂਲ ਕਿ ਤੂੰ ਕਿੱਥੋਂ ਆਰੰਭ ਹੋਇਆ ਹੈ, ਕੌਣ ਹੈ ਤੈਨੂੰ ਬਣਾਉਣ ਵਾਲਾ, ਤੇਰੇ ਅੰਦਰ ਇਹ ਕੀ ਵਸਤੂ ਹੈ, ਇਹ ਮੰਦਰ ਮੈਂ ਕੌਣ ਵਸਾਈ। ਪਿਛਲੇ ਕੀਰਤਨਾ ਚ ਆਪ ਜੀ ਨੇ ਸੁਣਿਆ ਨਾ ਕਿ ਇਹ ਬਾਡੀ ਮੰਦਰ ਹੈ, ਹਰ ਮੰਦਰ ਇਹ ਸਰੀਰ ਹੈ, ਅਤੇ ਇਸ ਮੰਦਰ ਦੇ ਵਿੱਚ ਬੋਲਦਾ ਕੌਣ ਹੈ, ਇਸ ਮੰਦਰ ਚ ਸੁਣਦਾ ਕੌਣ ਹੈ, ਇਸ ਮੰਦਰ ਚ ਫੀਲ ਕੌਣ ਕਰਦਾ ਹੈ, ਫੀਲਿੰਗਸ ਨੂੰ ਇਸ ਮੰਦਰ ਚ ਤਮਾਮ ਐਕਸਪੀਰੀਅੰਸਿਸ ਨੂੰ ਐਕਸਪੀਰੀਅੰਸ ਕੌਣ ਕਰਦਾ ਹੈ, ਉਹ ਕੌਣ ਹੈ ਜੋ ਚੇਤਨ ਹੈ। ਉਹ ਕੀ ਹੈ ਜੋ ਅਵੇਅਰ ਹੈ, ਜੋ ਜਾਗਦਾ ਹੈ, ਜੋ ਥਿੰਕ ਕਰਦਾ ਹੈ। ਰਾਤ ਨੂੰ ਸੁਪਨਾ ਆਉਂਦਾ ਹੈ, ਅਸੀਂ ਤਾਂ ਸੁੱਤੇ ਪਏ ਹੁੰਦੇ ਹਾਂ, ਪਰ ਸੁਪਨੇ ਦੇ ਵਿੱਚ ਵੀ ਉਹ ਕੌਣ ਹੈ ਜਿਸ ਨੂੰ ਸੁਪਨਾ ਯਾਦ ਰਹਿੰਦਾ ਹੈ ਕਿ ਮੈਨੂੰ ਆਹ ਸੁਪਨਾ ਆਇਆ ਸੀ, ਸਵੇਰੇ ਉੱਠ ਕੇ ਉਹ ਦੱਸਦਾ ਹੈ ਕਿ ਆਹ ਸੁਪਨਾ ਆਇਆ ਸੀ, ਉਹ ਕੌਣ ਹੈ। ਕਹਿੰਦੇ ਉਸ ਵਸਤੂ ਨੂੰ ਤੂੰ ਪਹਿਚਾਨਣਾ ਹੈ ਕਿ ਇਹ ਮੰਦਰ ਮੈਂ ਕੌਣ ਵਸਾਈ। ਸਾਰੇ ਬੋਲੋ ਇਸ ਲਾਈਨ ਨੂੰ, ਇਹ ਮੰਦਰ ਮੈਂ ਕੌਣ ਵਸਾਈ, ਇਸ ਮੰਦਰ ਚ ਕੌਣ ਵਸਦਾ ਹੈ। ਬਸ ਤੂੰ ਉਸਨੂੰ ਜਾਣਨਾ ਸੀ, ਇਹ ਮੰਦਰ ਮੈਂ ਕੌਣ ਵਸਾਈ। ਕਹਿੰਦੇ ਜਿਹੜੇ ਇਸ ਮੂਲ ਨੂੰ ਨਹੀਂ ਬੁੱਝਦੇ ਉਹਨਾਂ ਦੇ ਮੁਤਲਕ ਗੁਰਬਾਣੀ ਚ ਇਹ ਪੰਕਤੀਆਂ ਦਰਜ ਹਨ, ਆਪ ਜੀ ਧਿਆਨ ਨਾਲ ਸੁਣੋ। ਕਹਿੰਦੇ ਹਨ

0: ਜਿਨ੍ਹਾਂ ਨੇ ਹਾਲੇ ਤੱਕ ਇਹ ਕੰਮ ਨਹੀਂ ਕੀਤਾ, ਆਪਣਾ ਮੂਲ ਨਹੀਂ ਬੁੱਝਿਆ, ਅਸੀਂ ਕਿੱਥੋਂ ਆਏ ਹਾਂ, ਕਿਸ ਦੇ ਨਾਲ ਸੰਬੰਧਿਤ ਹਾਂ, ਕਿਹੜੀ ਸਾਡੀ ਜੜ ਹੈ, ਕਹਿੰਦੇ ਜਿਨ੍ਹਾਂ ਨੇ ਆਪਣਾ ਮੂਲ ਨਹੀਂ ਬੁੱਝਿਆ, ਸੇ ਪਸ਼ੂਆ ਸੇ ਢੋਰ ਜੀਓ, ਉਹ ਪਸ਼ੂ ਹਨ ਢੋਰ ਗਵਾਰ ਹਨ। ਕਹਿੰਦੇ ਹਨ ਤੂੰ ਜੇ ਤੇ ਉਹ ਕੰਮ ਕੀਤਾ ਫਿਰ ਤੇ ਤੇਰਾ ਜੀਵਨ ਤੇਰਾ ਸਰੀਰ ਸਫਲਾ, ਨਹੀਂ ਤੇ ਆ ਕੁਛ ਜੋ ਮਹਾਰਾਜ ਨੇ ਬਾਣੀ ਚ ਆਖੀ, ਸੇ ਪਸ਼ੂਆ ਸੇ ਢੋਰ ਜੀਓ। ਇੱਕ ਜਗ੍ਹਾ ਹੋਰ ਆਖਦੇ ਹਨ, ਕਹਿੰਦੇ ਹਨ
1: ਬਿਨ ਬੂਜੇ ਮਿੱਥਿਆ ਸਭ ਭੈ,
0: ਕਹਿੰਦੇ ਉਸ ਨੂੰ ਬੁੱਝੇ ਤੋਂ ਬਿਨਾ ਜੋ ਕੁਛ ਵੀ ਤੁਸੀਂ ਕੀਤਾ ਹੈ, ਅਕੰਪਲਿਸ਼ ਕੀਤਾ ਹੈ, ਬਣਾਇਆ ਹੈ, ਇਤ ਆਦ, ਕਹਿੰਦੇ ਸਭ ਬੇਕਾਰ ਹੈ। ਬਿਨ ਬੂਝੇ ਮਿੱਥਿਆ ਸਭ ਭੈ, ਬਿਨਾ ਉਸ ਨੂੰ ਬੁੱਝਣ ਤੋਂ ਸਭ ਕੁਛ ਕਹਿੰਦੇ ਬੇਕਾਰ। ਅਤੇ ਕਹਿੰਦੇ ਨੇ ਇੱਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਕਹਿੰਦੇ ਹਨ ਉਸ ਇੱਕ ਵਸਤੂ ਨੂੰ ਤੂੰ ਬੁੱਝ ਲੈ ਤੇ ਤੂੰ ਪਾਕ ਹੈ, ਤੂੰ ਪਵਿੱਤਰ ਹੈ, ਨਿਰਮਲ ਹੈ। ਅਗਰ ਤੂੰ ਉਸ ਨੂੰ ਨਹੀਂ ਬੁੱਝਦਾ ਤੂੰ ਫਿਰ ਕਹਿੰਦੇ ਮਹਾਰਾਜ ਜੀ ਤੂੰ ਬਹੁਤ ਨਾਪਾਕ ਹੈ, ਨਾਪਾਕ ਅਪਵਿੱਤਰ ਹੈ, ਮੈਲਾ ਹੈ। ਉਹ ਕੰਮ ਕਰਨ ਦੇ ਵਾਸਤੇ ਅਸੀਂ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਮਨੁੱਖਾ ਜਨਮ ਵਿੱਚ ਆਏ ਸੀ। ਆਪਣੀ ਆਤਮਕ ਹੋਂਦ ਨੂੰ ਪਹਿਚਾਨਣ ਲਈ, ਆਪਣੀ ਰੂਹਾਨੀ ਜੋ ਦੌਲਤ ਹੈ ਉਸ ਨੂੰ ਪ੍ਰਾਪਤ ਕਰਨ ਲਈ, ਆਪਣੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਜੋ ਬਾਦਸ਼ਾਹਤ ਹੈ ਉਸ ਨੂੰ ਹਾਸਲ ਕਰਨ ਦੇ ਵਾਸਤੇ ਅਸੀਂ ਇਹ ਮਨੁੱਖਾ ਜਨਮ ਤਾਰਿਆ ਸੀ। ਦੋਨੇ ਕੱਲ ਦੇ ਔਰ ਅੱਜ ਦੇ ਸ਼ਬਦਾਂ ਦੇ ਵਿੱਚ ਮਹਾਰਾਜ ਜੀ ਸਾਡੇ ਤੇ ਸਵਾਲ ਕਰ ਰਹੇ ਹਨ, ਆਓ ਅਸੀਂ ਅੱਜ ਸਵਾਲ ਦਾ ਜਵਾਬ ਦੇਣ ਜੋਗੇ ਹਾਂ ਜਾਂ ਨਹੀਂ ਹਾਂ। ਅਸੀਂ ਕੀ ਜਵਾਬ ਦੇ ਸਕਦੇ ਹਾਂ? ਗੁਰੂ ਬਾਬੇ ਦੇ ਸਾਹਮਣੇ ਸੱਚ ਬੋਲਣਾ, ਗੁਰੂ ਬਾਬਾ ਜੀ ਦੇ ਸਾਹਮਣੇ ਸੱਚ ਬੋਲਣਾ, ਔਰ ਬੋਲ ਕੇ ਨਾ ਸਹੀ ਆਪਣੇ ਅੰਦਰ ਹੀ ਬੋਲਣਾ, ਔਰ ਕਹਿਣਾ ਹੈ ਮਹਾਰਾਜ ਕਿ ਮੈਂ ਉਹ ਕੰਮ ਕੀਤਾ ਜਾਂ ਨਹੀਂ ਕੀਤਾ, ਇਸ ਨੂੰ ਐਡਮਿਟ ਕਰਨਾ ਹੈ, ਕਨਫੈਸ ਕਰਨਾ ਹੈ। ਗੁਰੂ ਬਾਬਾ ਜੀ ਸਵਾਲ ਕਰਦੇ ਹਨ ਅੰਦਲੇ ਕਿਆ ਪਾਇਆ ਜਾ ਗਾਏ, ਅਸੀਂ ਕਹਿ ਸਕਦੇ ਮਹਾਰਾਜ ਕੁਛ ਨਹੀਂ, ਕੁਛ ਨਹੀਂ ਪਾਇਆ, ਕੁਛ ਨਹੀਂ ਪਾਇਆ। ਗੁਰੂ ਮਹਾਰਾਜ ਜੀ ਕਹਿੰਦੇ ਨੇ ਇਹ ਸਰੀਰ ਆ ਮੇਰਾ ਇਸ ਜੱਗ ਮੈਂ ਆਇਆ ਕਿ ਕਿਆ ਤੁਧ ਕਰਮ ਕਮਾਇਆ, ਅਸੀਂ ਆਖ ਸਕਾਂਗੇ ਮਹਾਰਾਜ ਜੀ ਮੈਨੂੰ ਪਤਾ ਹੀ ਨਹੀਂ ਸੀ ਕੀ ਕਰਨਾ ਹੈ, ਮੈਂ ਤੇ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ, ਮੈਂ ਤੇ ਆਹ ਕੀਤਾ ਸਵਾਦਾਂ ਚ ਪਿਆਰਿਆ ਇਹਨਾਂ ਦੇ ਵਿੱਚ ਮੈਂ ਆਪਣਾ ਜੋ ਹੈ ਉਹ ਜਨਮ ਗਵਾ ਦਿੱਤਾ, ਇਹਨਾਂ ਦੇ ਵਿੱਚ ਆਪਣੀ ਜ਼ਿੰਦਗੀ ਮੈਂ ਲਗਾ ਦਿੱਤੀ। ਹੁਣ ਆਓ ਸਾਰੇ ਫਾਰ ਫਿਊ ਸੈਕਿੰਡਸ ਆਪਣੇ ਅੰਦਰ ਰਿਫਲੈਕਟ ਕਰੀਏ ਕਿ ਇਹ ਪੇਨਫੁਲ ਹੈ ਜਾਂ ਨਹੀਂ, ਇਹ ਸਾਨੂੰ ਹਰਟ ਕਰਦਾ ਹੈ ਜਾਂ ਨਹੀਂ ਕਰਦਾ, ਇਸ ਦਾ ਕੋਈ ਅਰਥ ਹੈ ਜਾਂ ਨਹੀਂ। ਜਾਂ ਕਿ ਸਭੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਗਈਆਂ, ਸਾਰੀਆਂ ਗੱਲਾਂ ਸੁਣ ਲਈਆਂ ਜਾਣ ਲਈਆਂ ਫਿਰ ਵੀ ਚੁੱਪ ਚਾਪ ਚੁੱਪ ਦੇ ਚੁੱਪ ਬੈਠੇ ਰਹੇ, ਕੋਈ ਅਸਰ ਨਾ ਹੋਇਆ। ਅਸੀਂ ਆਪੋ ਆਪਣੇ ਆਪ ਨੂੰ ਅੱਜ ਇੱਥੇ ਬੈਠ ਕੇ ਇਹ ਸਵਾਲ ਕਰਕੇ ਪੁੱਛ ਕੇ ਜਾਣਾ ਹੈ ਕਿ ਮੈਂ ਕੀ ਕੀਤਾ ਹੈ, ਮੈਂ ਕੀ ਪਾਇਆ ਹੈ, ਤੇ ਅਗਾਂਹ ਲਈ ਮੇਰਾ ਕੀ ਪ੍ਰੋਗਰਾਮ ਹੈ। ਪਿਛਲੀ ਜ਼ਿੰਦਗੀ ਗੁਜ਼ਰ ਗਈ ਜਿਵੇਂ ਸੁਪਨਾ ਗੁਜ਼ਰ ਜਾਂਦਾ ਹੈ, ਪਿੱਛੇ ਮੁੜ ਕੇ ਦੇਖੋ ਤੇ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ 30 40 50 60 ਜੋ ਵੀ ਕਿਸੇ ਦੀ ਉਮਰ ਹੈ ਉਹ ਸਾਰੇ ਵਰੇ ਇਸ ਤਰ੍ਹਾਂ ਜਾਪਦੇ ਹਨ ਜਿਵੇਂ ਸੁਪਨੇ ਦੀ ਤਰ੍ਹਾਂ ਗੁਜ਼ਰ ਗਏ ਹਨ, ਸੁਪਨੇ ਦੀ ਤਰ੍ਹਾਂ ਗੁਜ਼ਰ ਗਏ ਹਨ। ਤੇ ਜਿਹੜੇ ਬਾਕੀ ਦੇ ਆਉਣ ਵਾਲੇ ਉਹਨਾਂ ਨੇ ਵੀ ਸੁਪਨੇ ਦੀ ਤਰ੍ਹਾਂ ਹੀ ਗੁਜ਼ਰ ਜਾਣਾ ਹੈ। ਆਖੀ ਕੇਰੇ ਮਾਠ ਕੇ ਪਲ ਪਲ ਗਈ ਵਿਹਾਏ, ਅੱਖਾਂ ਦੀ ਪਲਕ ਝਮਕ ਦੇ ਵਿੱਚ ਹੀ ਜ਼ਿੰਦਗੀ ਜੋ ਹੈ ਉਹ ਸਾਡੇ ਹੱਥੋਂ ਚਲੀ ਜਾਂਦੀ ਹੈ। ਆਖੀ ਕੇਰੇ ਮਾਠ ਕੇ ਪਲ ਪਲ ਗਈ ਵਿਹਾਏ, ਮਨ ਜੰਜਾਲ ਨਾ ਛੋਡੇ ਜਮ ਦੀਆ ਦਮਾਮਾ ਆਏ। ਮਨ ਜੰਜਾਲ ਨਹੀਂ ਛੱਡਦਾ, ਗਣਤ ਗਣੀਏ ਸਹਿਸੇ ਜੀਏ, ਕਿਉਂ ਸੁਖ ਪਾਵੇ ਦੂਏ ਧੀਏ। ਆ ਸਾਡੀ ਹਾਲਤ ਹੈ, ਗਣਤ ਗਣੀਏ ਹਮੇਸ਼ਾ ਬਸ ਗਿਣਤੀਆਂ ਦੇ ਹੀ ਚੱਕਰ, ਗਿਣਤੀਆਂ ਦੇ ਹੀ ਚੱਕਰ। ਤੇ ਕਹਿੰਦੇ ਜਦੋਂ ਗਿਣਤੀ ਦਾ ਹੀ ਚੱਕਰ ਹੈ, ਕਦੇ ਗਿਣਤੀ ਵੱਧ ਜਾਂਦੀ ਹੈ, ਕਦੇ ਗਿਣਤੀ ਘੱਟ ਜਾਂਦੀ ਹੈ। ਗਿਣਤੀ ਦੇ ਵਧਣ ਘਟਣ ਦੇ ਨਾਲ ਜੋ ਇਨਫਲੂਐਂਸਡ ਹੁੰਦੇ ਹਨ, ਅਫੈਕਟਡ ਹੁੰਦੇ ਹਨ, ਉਹ ਸੁਖੀ ਕਿਵੇਂ ਰਹਿ ਸਕਦੇ ਹਨ? ਗਿਣਤੀ ਨੇ ਤੇ ਵਧਣਾ ਘਟਣਾ ਹੀ ਹੈ। ਕਿਉਂ ਸੁਖ ਪਾਵੇ ਦੂਏ ਧੀਏ, ਇਹ ਦੋ ਤਿੰਨ ਚਾਰ ਪੰਜ ਆਦਿ ਜੋ ਕਿ ਗਿਣਤੀ ਹੈ, ਜੋ ਨੰਬਰਸ ਦੇ ਵਿੱਚ ਰਹਿੰਦਾ ਹੈ, ਨੰਬਰਸ ਦੇ ਵਿੱਚ ਰਹਿਣ ਵਾਲਾ ਤਾਂ ਹਮੇਸ਼ਾ ਡਰ ਦੇ ਵਿੱਚ ਹੀ ਰਹੇਗਾ। ਸੁਖੀ ਕਿਵੇਂ ਰਹਿ ਸਕਦਾ ਹੈ? ਉਹ ਸੁਖੀ ਨਹੀਂ ਰਹਿ ਸਕਦਾ। ਤਾਂ ਗੁਰੂ ਬਾਬਾ ਜੀ ਸਾਡੇ ਉੱਤੇ ਸਵਾਲ ਕਰਦੇ ਹਨ, ਅਸੀਂ ਆਪਣੇ ਅੰਦਰ ਅੱਜ ਫੈਸਲਾ ਲੈਣਾ ਹੈ, ਕੁਛ ਆਪਣੇ ਅੰਦਰ ਸੋਚਣਾ ਹੈ ਕਿ ਪਿਛਲੀ ਤੇ ਗਈ ਹੈ ਗੁਜ਼ਰ, ਤੇ ਅਗਾਂਹ ਦਾ ਜੋ ਵਕਤ ਹੈ। ਮਹਾਰਾਜ ਜੀ ਕਹਿੰਦੇ ਹਨ ਅਜੂ ਕੁਛ ਬਿਖਰਿਓ ਨਹੀਂ, ਹਾਲੇ ਵੀ ਕੁਛ ਨਹੀਂ ਬਿਖਰਿਆ। ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ, ਉਹ ਸਾਨੂੰ ਡਿਸਅਪੁਆਇੰਟ ਵੀ ਨਹੀਂ ਕਰਨਾ ਚਾਹੁੰਦੇ। ਇਹ ਨਹੀਂ ਕਿ ਤੁਹਾਡੇ ਲਈ ਡੋਰਸ ਕਲੋਜ਼ ਹੋ ਗਈਆਂ ਹਨ, ਨਹੀਂ, ਦਰਵਾਜ਼ੇ ਬੰਦ ਨਹੀਂ ਹੋਏ। ਜਿਸ ਦਿਨ ਵੀ ਉਸਦੀ ਸ਼ਰਨ ਲੈਣ ਦੀ ਜੋ ਆਪਣੇ ਅੰਦਰ ਇੱਛਾ ਦ੍ਰਿੜ ਕਰਕੇ ਧਾਰਨ ਕਰ ਲਓਗੇ ਅਤੇ ਕਮਿਟ ਕਰ ਲਓਗੇ ਕਿ ਬਾਕੀ ਦਾ ਜੀਵਨ ਜੋ ਹੈ ਉਹ ਮੇਰੀ ਸਭ ਤੋਂ ਪ੍ਰਾਈਮ ਪ੍ਰਾਇਓਰਿਟੀ ਜੋ ਹੈ ਉਹ ਉਸ ਕੰਮ ਲਈ ਹੈ ਜਿਸ ਕੰਮ ਲਈ ਇਹ ਮੈਨੂੰ ਸਰੀਰ ਮਿਲਿਆ ਹੈ, ਤੇ ਬਾਕੀ ਸਭ ਚੀਜ਼ਾਂ ਸੈਕੰਡਰੀ ਹਨ। ਗੁਰੂ ਦੀ ਬਖਸ਼ਿਸ਼ ਹਮੇਸ਼ਾ ਹੀ ਸਾਡੇ ਉੱਤੇ ਜੋ ਹੈ ਉਹ ਮਿਹਰਬਾਨ। ਆਓ ਇਸ ਪੰਕਤੀ ਨੂੰ ਇੱਕ ਦਫ਼ਾ ਫਿਰ ਗਾਈਏ, ਫਿਰ ਅਸੀਂ ਅਗਾਂਹ ਚੱਲਾਂਗੇ।

ਸੋ ਪ੍ਰਕਰਨ ਆਰੰਭ ਕੀਤਾ ਸੀ ਕਿ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਸਰੀਰ ਦਿੱਤਾ ਹੈ ਤੇ ਇਸ ਸਰੀਰ ਦਾ ਕੋਈ ਖਾਸ ਮਿਸ਼ਨ ਹੈ ਨਾ ਤੇ ਸਾਨੂੰ ਸਰੀਰ ਦੇ ਮੁਤਲਕ ਹੀ ਪਤਾ ਹੈ ਕਿ ਇਹ ਕੀ ਵਸਤੂ ਹੈ ਤੇ ਨਾ ਹੀ ਸਾਨੂੰ ਮਿਸ਼ਨ ਦੇ ਮੁਤਲਕ ਪਤਾ ਹੈ ਕਿ ਮਿਸ਼ਨ ਕੀ ਹੈ ਤੋ ਉਸਦੇ ਵਾਸਤੇ ਦਾਸ ਨੇ ਇਹ ਚੁਣਿਆ ਸੀ ਕਿ ਆਓ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਅਸੀਂ ਸਰੀਰ ਦੇ ਮੁਤਲਕ ਇਨਫੋਰਮੇਸ਼ਨ ਜੋ ਸਾਨੂੰ ਦਿੱਤੀ ਗਈ ਹੈ ਉਹ ਸਰਵਣ ਕਰੀਏ ਉਸਨੂੰ ਹਾਸਲ ਕਰੀਏ ਉਹ ਸੁਣੀਏ ਕਿ ਇਹ ਵਸਤੂ ਕੀ ਹੈ ਸਰੀਰ ਵਸਤੂ ਕੀ ਹੈ ਤੋ ਦਾਸ ਨੇ ਆਖਿਆ ਸੀ ਕਿ ਉਸਦੇ ਲਈ ਮਹਾਰਾਜ ਜੀ ਤੋਂ 13 ਨੁਕਤੇ 13 ਪੁਆਇੰਟਸ ਜੋ ਹਨ ਉਹ ਮਿਲਦੇ ਹਨ ਜਿੱਥੇ ਸਾਨੂੰ ਇਹ ਦੱਸਿਆ ਜਾਂਦਾ ਕਿ ਸਰੀਰ ਕੀ ਹੈ ਤੋ ਜੋ ਮੈਂ ਕਹਿ ਚੁੱਕਾ ਮੈਂ ਇੱਕ ਦਫਾ ਫਿਰ ਉਹਨਾਂ ਨੂੰ ਰਿਪੀਟ ਕਰਦਾ ਹਾਂ ਨੰਬਰ 1 ਸਰੀਰ ਦੁਰਲੱਭ ਵਸਤੂ ਹੈ ਦੁਰਲੱਭ ਜਿਹੜੀ ਨਾ ਅਸੀਂ ਬਣਾ ਸਕਦੇ ਹਾਂ ਨਾ ਅਸੀਂ ਖਰੀਦ ਸਕਦੇ ਹਾਂ ਇਹ ਸਿਰਫ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦੀ ਹੈ ਇਸ ਉੱਤੇ ਕਿਸੇ ਦਾ ਜ਼ੋਰ ਨਹੀਂ ਹੈ ਇਹ ਦੁਰਲੱਭ ਚੀਜ਼ ਹੈ ਦੁਰਲੱਭ ਚੀਜ਼ ਉਹ ਹੁੰਦੀ ਜਿਸ ਦੀ ਕੋਈ ਕੀਮਤ ਹੀ ਨਾ ਪਾ ਸਕੇ ਦੁਰਲੱਭ ਵਸਤੂ ਹੈ ਸਾਡੇ ਸਭਨਾਂ ਦੇ ਪਾਸ ਔਰ ਦੁਰਲੱਭ ਵਸਤੂ ਹੁੰਦਿਆਂ ਹੋਇਆਂ ਅਸੀਂ ਆਪਣੇ ਆਪ ਨੂੰ ਬੜੇ ਸੈਡ ਬੜੇ ਡਿਪਰੈਸਡ ਬੜੇ ਮਾਯੂਸ ਜਿੱਦਾਂ ਸਾਡੇ ਪਾਸ ਕੁਛ ਵੀ ਨਹੀਂ ਹੈ ਇਸ ਤਰ੍ਹਾਂ ਫੀਲ ਕਰਦੇ ਰਹਿੰਦੇ ਹਾਂ ਹਾਲਾਂਕਿ ਸਾਡੇ ਪਾਸ ਇੱਕ ਦੁਰਲੱਭ ਵਸਤੂ ਹੈ ਜਿਹੜਾ ਕਿ 84 ਲੱਖ ਜੂਨ ਨੂੰ ਵੀ ਚਾਂਸ ਉਸ ਨਹੀਂ ਮਿਲਦਾ ਜਿਸਦਾ ਉਹ ਸਾਡੇ ਪਾਸ ਹੈ ਉਸਦੀ ਅਸੀਂ ਵੈਲਿਊ ਨਹੀਂ ਕਰਦੇ ਸਾਨੂੰ ਉਸਦੀ ਕਦਰ ਕੀਮਤ ਦਾ ਹੀ ਨਹੀਂ ਪਤਾ ਪਹਿਲੀ ਗੱਲ ਬਾਬਾ ਜੀ ਸਮਝਾਉਂਦੇ ਹਨ ਕਿ ਸਰੀਰ ਦੁਰਲੱਭ ਹੈ ਤੁਸੀਂ ਮਹਾਨ ਅਮੀਰ ਹੋ ਕਿਉਂਕਿ ਇਸ ਤੋਂ ਵੱਧ ਕੇ ਜੋ ਕੀਮਤੀ ਸ਼ੈ ਹੋਰ ਕੋਈ ਨਹੀਂ ਹੈ ਦੂਸਰਾ ਨੁਕਤਾ ਅਰਜ਼ ਕੀਤਾ ਸੀ ਕਿ ਇਹ ਰੱਬ ਦੀ ਕਾਮਣੀ ਹੈ ਰੱਬ ਦੀ ਔਰਤ ਹੈ ਰੱਬ ਦੀ ਪਤਨੀ ਹੈ ਕਾਇਆ ਕਾਮਣ ਅਤ ਸਵਾਲਿਓ ਫਿਰ ਵਸੇ ਜਿਸ ਨਾਲੇ ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ ਇਹ ਸੱਚੇ ਪਿਰ ਦੇ ਅੰਦਰ ਹੋਣ ਦੇ ਨਾਲ ਇਹ ਸੁਹਾਗਣ ਹੈ ਪਰ ਇਸ ਸੁਹਾਗਣ ਨੂੰ ਜੇ ਪਿਰ ਤੋਂ ਵਾਹਿਗੁਰੂ ਤੋਂ ਦੂਰ ਲੈ ਜਾਓਗੇ ਦੁਨੀਆਂ ਦੇ ਵਿੱਚ ਜਾ ਕੇ ਇਸ ਨੂੰ ਗਵਾ ਦਿਓਗੇ ਸਵਾਦ ਬਾਦ ਈਰਖ ਮਦ ਮਾਇਆ ਦੇ ਵਿੱਚ ਇਸ ਨੂੰ ਡੋਬ ਦਿਓਗੇ ਇਹ ਕੁਮਲਾ ਜਾਏਗੀ ਕਿਉਂਕਿ ਪਿਰ ਤੋਂ ਦੂਰ ਲੈ ਜਾਓ ਪਤਨੀ ਨੂੰ ਤਾਂ ਉਹ ਕੁਮਲਾ ਜਾਂਦੀ ਉਦਾਸ ਹੋ ਜਾਂਦੀ ਉਹ ਮਰ ਜਾਏਗੀ ਇਸ ਸਰੀਰ ਨੂੰ ਵਾਹਿਗੁਰੂ ਦੀ ਸੰਗਤ ਚ ਰੱਖੋ ਸਾਧੂ ਸੰਗਤ ਚ ਰੱਖੋ ਗੁਰਬਾਣੀ ਦੀ ਸੰਗਤ ਦੇ ਵਿੱਚ ਰੱਖੋ ਤੇ ਇਹ ਸਰੀਰ ਜੋ ਹੈ ਉਹ ਹਰਿਆ ਭਰਿਆ ਹੋਏਗਾ ਇਹ ਮੌਲੇਗਾ ਇਹ ਖਿਲੇਗਾ ਇਸ ਨੂੰ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਲੈ ਜਾਓ ਉਹ ਇਸ ਦੀ ਜਿੰਦ ਜਾਨ ਹੈ ਇਹ ਮਾਯੂਸ ਹੋ ਜਾਏਗਾ ਇਹ ਰੱਬ ਦੀ ਕਾਮਣੀ ਹੈ ਇਸ ਨੂੰ ਰੱਬ ਦੇ ਨੇੜੇ ਰੱਖੋ ਇਸ ਨੂੰ ਉਸ ਤੋਂ ਵਿਛੋੜੋ ਨਾ ਤੀਸਰਾ ਨੁਕਤਾ ਰੱਖਿਆ ਸੀ ਇਹ ਮੰਦਰ ਹੈ ਤਾਇਆ ਮਹਿਲ ਮੰਦਰ ਘਰ ਹਰ ਕਾ ਜਿਸਮੈ ਰਾਖੀ ਜੋਤ ਅਪਾਰ ਜਿਸ ਤਰ੍ਹਾਂ ਕਿਸੇ ਮੰਦਰ ਦੇ ਨਾਲ ਟ੍ਰੀਟ ਕਰਦੇ ਹੋ ਉਸੇ ਤਰ੍ਹਾਂ ਇਸ ਦੇ ਨਾਲ ਟ੍ਰੀਟ ਕਰੋ ਮੰਦਰ ਅੰਦਰ ਗਾਲੀ ਨਹੀਂ ਦਿੱਤੀ ਜਾ ਸਕਦੀ ਇਸ ਮੰਦਰ ਦੇ ਨਾਲ ਵੀ ਗਾਲੀ ਨਹੀਂ ਦਿੱਤੀ ਜਾ ਸਕਦੀ ਜੋ ਵਸਤੂਆਂ ਇਸ ਮੰਦਰ ਚ ਨਹੀਂ ਲਿਆਂਦੀਆਂ ਜਾ ਸਕਦੀਆਂ ਉਹ ਵਸਤੂਆਂ ਇਸ ਮੰਦਰ ਚ ਵੀ ਨਹੀਂ ਪਾਈਆਂ ਜਾ ਸਕਦੀਆਂ ਇਸ ਮੰਦਰ ਦਾ ਤਿਰਸਕਾਰ ਨਹੀਂ ਕੀਤਾ ਜਾ ਸਕਦਾ ਨਿਰਾਦਰੀ ਨਹੀਂ ਕੀਤੀ ਜਾ ਸਕਦੀ ਇਸ ਮੰਦਰ ਨੂੰ ਵੀ ਅਬਿਊਜ਼ ਨਹੀਂ ਕੀਤਾ ਜਾ ਸਕਦਾ ਇਸ ਦੇ ਲਈ ਵੀ ਡਿਸਰਿਸਪੈਕਟਫੁਲ ਨਹੀਂ ਹੋਇਆ ਜਾ ਸਕਦਾ ਅਗਲਾ ਨੁਕਤਾ ਸੀ ਜੋ ਸਾਰੇ ਬ੍ਰਹਿਮੰਡ ਦੇ ਵਿੱਚ ਹੈ ਸਾਰੇ ਯੂਨੀਵਰਸ ਦੇ ਵਿੱਚ ਹੈ ਜੋ ਕੁਦਰਤ ਦੀ ਕਲਾ ਅਕਲ ਕਲਾ ਭਰਪੂਰ ਰਹੇ ਆ ਇਹ ਸਾਰਾ ਜਗਤ ਸਾਰੀ ਰਚਨਾ ਵਾਹਿਗੁਰੂ ਦੀ ਅਕਲ ਇੰਟੈਲੀਜੈਂਸ ਐਂਡ ਕਲਾ ਆਰਟ ਇੰਟੈਲੀਜੈਂਸ ਐਂਡ ਆਰਟ ਦੇ ਨਾਲ ਇਹ ਸਾਰੀ ਜਿਤਨੀ ਵੀ ਰਚਨਾ ਹੈ ਭਰੀ ਪਈ ਹੈ ਕਹਿੰਦੇ ਉਹ ਸਾਰੀ ਦੀ ਸਾਰੀ ਇੰਟੈਲੀਜੈਂਸ ਐਂਡ ਆਰਟ ਤੁਹਾਡੇ ਇਸ ਸਰੀਰ ਦੇ ਵਿੱਚ ਹੈ ਜੋ ਖੋਜੇ ਸੋ ਪਾਵੇ ਜੋ ਉਸਨੂੰ ਖੋਜੇਗਾ ਸੋ ਪਾ ਲਏਗਾ ਅਗਲਾ ਨੁਕਤਾ ਸੀ ਕਿ ਇਹ ਘੋੜੀ ਹੈ ਸਰੀਰ ਘੋੜੀ ਹੈ ਔਰ ਤੁਸੀਂ ਇਸਦੇ ਸਵਾਰ ਹੋ ਪਰ ਹੁਣ ਚੱਕਰ ਉਲਟਾ ਹੋ ਚੁੱਕਾ ਹੈ ਜੋ ਘੋੜੀ ਹੈ ਉਹ ਸਵਾਰ ਦੇ ਉੱਤੇ ਸਵਾਰ ਹੋਈ ਪਈ ਹੈ ਉਹ ਸਵਾਰ ਦਾ ਆਖਾਂ ਨਹੀਂ ਮੰਨਦੀ ਹੈ ਕਹਿੰਦੇ ਇਸ ਦੇ ਉੱਤੇ ਸਵਾਰ ਹੋਵੋ ਭਾਵ ਇਸ ਦੇ ਉੱਤੇ ਮਾਸਟਰੀ ਅਚੀਵ ਕਰੋ ਇਸ ਦੇ ਸਲੇਵ ਨਾ ਬਣੋ ਜਦੋਂ ਸਾਨੂੰ ਅਡਿਕਸ਼ਨਸ ਹੋ ਜਾਂਦੀਆਂ ਹਨ ਉਦੋਂ ਅਸੀਂ ਬਾਡੀ ਦੇ ਸਲੇਵ ਹੋ ਜਾਂਦੇ ਹਾਂ ਕਹਿੰਦੇ ਇਸ ਦੇ ਸਲੇਵ ਨਾ ਹੋਵੋ ਅਗਲਾ ਨੁਕਤਾ ਜੋ ਕੱਲ 6ਵਾਂ ਆਖਿਆ ਸੀ ਕਿ ਇਹ ਸ੍ਰੇਸ਼ਟ ਹੈ ਸਭ ਤੋਂ ਉੱਤਮ ਹੈ ਬਾਕੀ ਸਾਰੀਆਂ ਜੂਨੀਆਂ ਤੋਂ ਕਹਿੰਦੇ ਪਾਣੀ ਭਰਵਾਇਆ ਜਾ ਸਕਦਾ ਹੈ ਇਹ ਸਭ ਤੋਂ ਜ਼ਿਆਦਾ ਉੱਤਮ ਹੈ
ਅੱਜ ਦੇ ਕੀਰਤਨ ਦਾ ਅਖੀਰਲਾ ਨੁਕਤਾ, ਸੱਤਵਾਂ ਨੁਕਤਾ। ਗੁਰੂ ਬਾਬਾ ਜੀ ਆਖਦੇ ਹਨ ਇਹ ਸਰੋਵਰ ਹੈ। ਅਸੀਂ ਅੱਗੇ ਕਦੇ ਸੁਣਿਆ ਵੀ ਸਰੀਰ ਸਰੋਵਰ ਹੈ? ਅਸੀਂ ਇਹੀ ਸੁਣਿਆ ਵੀ ਗੁਰਦੁਆਰਿਆਂ ਦੇ ਨਾਲ ਸਰੋਵਰ ਹੁੰਦੇ ਹਨ ਅਤੇ ਉਹਨਾਂ ਸਰੋਵਰਾਂ ਚ ਜਾ ਕੇ ਇਸ਼ਨਾਨ ਕਰੀਦਾ। ਪਰ ਕਿਤਨੇ ਕ ਲੋਕ ਹਨ ਜੋ ਸੱਚ ਬੋਲਣ, ਜਿਨ੍ਹਾਂ ਨੂੰ ਇਹ ਪਤਾ ਹੋਏਗਾ ਕਿ ਸਰੀਰ ਵੀ ਸਰੋਵਰ ਹੈ। ਔਰ ਮਹਾਰਾਜ ਜੀ ਨੇ ਬਾਣੀ ਚ ਜਦੋਂ ਵੀ ਸਰੋਵਰ ਆਖਿਆ ਹੈ ਤੇ ਸਰੀਰ ਨੂੰ ਆਖਿਆ, ਸਰੀਰ ਇੱਕ ਸਰੋਵਰ ਹੈ ਔਰ ਇਸ ਸਰੋਵਰ ਦੇ ਅੰਦਰ ਤੁਸੀਂ ਇਸ਼ਨਾਨ ਕਰਨਾ ਹੈ ਔਰ ਇਸ ਸਰੋਵਰ ਦੇ ਅੰਦਰ ਇਸ਼ਨਾਨ ਕਰਨ ਦੇ ਨਾਲ ਸਾਰੀ ਮੈਲ ਧੁੱਬਣੀ ਹੈ। ਸਰੀਰ ਕੀ ਹੈ? ਸਰੋਵਰ ਹੈ। ਸਰੀਰ ਕੀ ਹੈ? ਸਰੋਵਰ ਹੈ। ਆਓ ਹੁਣ ਬਾਣੀ ਦੀ ਪੰਕਤੀ ਸੁਣਾਵਾਂ ਜਿੱਥੇ ਬਾਣੀ ਆਖਦੀ ਹੈ ਕਿ ਇਹ ਸਰੋਵਰ ਹੈ।

0: ਕੁਛ ਮੇਰਾ ਤੋਖਲਾ ਦੂਰ ਕਰਨ ਵਾਸਤੇ ਇੱਕ ਵਾਰੀ ਜਿਹੜੀ ਪਿੱਛੇ ਸੰਗਤਾਂ ਬੈਠੀਆਂ ਨੇ ਉਹ ਵੀ ਕਿਰਪਾ ਕਰੋ, ਪਰ ਅਗਲੀਆਂ ਵੀ ਬੋਲੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਨੀ ਦਿਲ ਅੱਖੀਓ ਸੱਦਰ ਲਾ ਲਓ, ਨਾ ਜਾੜਾ ਮੁੜ ਲਹੇ ਕੇ ਨਾ, ਐਦ ਲਖੀਓ ਸੱਦਰ ਲਾ ਲਓ, ਖਿੜੇ ਚਮਨ ਵਿਚ ਨਾਲਾ ਬਹਿੰਦਾ, ਨਾ ਜਾਣਾ ਮੁੜ ਵਹੇ ਕੇ ਨਾ। ਨੀ ਦਿਲ ਅੱਖੀਓ ਸੱਦਰ ਲਾ ਲਓ, ਨਾ ਜਾਣਾ ਮੁੜ ਲਹੇ ਕੇ ਨਾ, ਇਸ ਜੀਵਨ ਦਾ ਕੀ ਪਰਿਭਾਸਾ ਆਉਂਦੀ ਰੁੱਤੇ ਰਹੇ ਕੇ ਨਾ। ਇਸ ਲਈ ਇਕ ਵਾਰੀ ਫਿਰ ਕਿਰਪਾ ਕਰੋ, ਉਚਾਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਇਹ ਸ਼ਬਦ ਜੋ ਆਪਦੇ ਦਾਸ ਗਾਣ ਲੱਗੇ ਨੇ, ਮੇਰੇ ਬਹੁਤ ਹੀ ਪਰਮ ਪਿਆਰੇ ਆਦਰ ਯੋਗ ਸਰਦਾਰ ਹਰਜਾਪ ਸਿੰਘ ਜੀ ਔਜਲਾ ਜੀ ਨੇ ਸਵੇਰ ਸੇ ਆ ਕੇ ਕਿਹਾ ਕਿ ਤੁਹਾਡੇ ਪਿਤਾ ਜੀ ਦੀ ਇਕ ਬੰਦਿਸ਼ ਹੈ ਤੇ ਉਹ ਜੇ ਸੁਣਾ ਦਿਓ ਤਾਂ ਬਹੁਤ ਅੱਛਾ ਹੋਵੇਗਾ, ਕਿਉਂਕਿ ਮੈਂ ਅੱਜ ਸ਼ਾਮ ਨੂੰ ਇੰਡੀਆ ਜਾਣਾ ਹੈ ਤੇ ਮੈਂ ਇਹ ਬਲਾਵਲ ਦੀ ਇਹ ਧੁਨ ਸ਼ਬਦ ਦੀਆਂ ਤੁਕਾਂ ਆਪਣੇ ਜ਼ਿਹਨ ਵਿਚ ਵਸਾ ਕੇ ਜਾਵਾਂਗਾ ਤਾਂ ਮੇਰੇ ਵਾਸਤੇ ਗੁਰੂ ਅੰਗ ਸੰਗ ਵਰਤਦਾ ਰਹੇਗਾ। ਮੈਂ ਕਿਹਾ ਜੀ ਬਲਾਵਲ ਦੀਆਂ ਤੇ ਕਈ ਬੰਦਿਸ਼ਾਂ ਸਨ ਪਿਤਾ ਜੀ ਚਾਚਾ ਦੀਆਂ, ਪਰ ਤੁਸੀਂ ਦੱਸ ਸਕਦੇ ਆ, ਔਰ ਯਕੀਨ ਕਰੋ ਸਤਸੰਗ ਜੀ ਇਹਨਾਂ ਨੇ ਉਸੇ ਤਰ੍ਹਾਂ ਜਿਵੇਂ ਅਸੀਂ ਗਾਣ ਲੱਗੇ ਹਾਂ ਇਸ ਤਰ੍ਹਾਂ ਸੁਣਾ ਦਿੱਤੀ ਹੈ। ਗੱਲ ਬੜੀ ਮੌਕੇ ਦੀ ਹੈ। ਧੰਨ ਧੰਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ। ਸਤਿ ਸ੍ਰੀ ਅਕਾਲ ਸਾਰੇ ਜਣੇ, ਰਸਨਾ ਪਵਿੱਤਰ ਕਰਦੇ ਹੋ ਤੋ ਕਹੋ ਜੀ। ਧੰਨ ਧੰਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ, ਸੋਹੇ ਬੰਕ ਦੁਹਾਰ ਸਗਲਾ ਮਨ ਹਰਾ। ਇਸ ਨੂੰ ਬਲਾਵਰ ਰਾਗ ਅੰਦਰ ਹੀ ਜਿਵੇਂ ਮੇਰੇ ਪਿਤਾ ਦੀ ਬੰਦਿਸ਼ ਹੈ ਉਹ ਸਰਵਣ ਕਰੋ ਜੀ। ਧੰਨ

0: You are listening to SeekNet Radio, broadcasting live goodbye 24 hours a day around the world.
1: Mane kya hun murshid lab fir ajreef sharif gaye azme farid sahab guru nanak sahab vi paak patan guru nanak sahab nu farid sahab mile aapoch ni galla hoyi hai itadi te kalam ohna de guru granth sahib ch aaye ਜਦੋਂ ਮੁਰਸ਼ਦ ਤਾਰਨ ਵਾਸਤੇ ਮੁਰਸ਼ਦ ਨੇ ਕਿਹਾ ਅੱਛਾ ਤੂੰ ਆ ਗਿਆ ਬੜੇ ਪਿਆਰ ਨਾਲ ਸੇਵਾ ਕੀਤੀ ਔਰ ਸੇਵਾ ਇੱਕੋ ਹੀ ਲੱਗੀ ਕਿ ਤੂੰ ਇਸ਼ਨਾਨ ਹੀ ਕਰਾਉਣਾ ਲੱਕੜਾਂ ਸਵੇਰੇ ਬਾਲਣੀਆਂ ਅੱਗ ਬਾਲ ਕੇ ਮੁਰਸ਼ਦ ਨੂੰ ਇਸ਼ਨਾਨ ਕਰਾਉਣਾ ਉਹਨਾਂ ਫਿਰ ਹੁਜਰੇ ਚ ਜਾਣਾ ਇਬਾਦਤ ਵਾਸਤੇ ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ 12 ਸਾਲ ਲਾਏ ਵਿਆਸਾ ਤੋਂ ਜਲ ਲਿਆਂਦਾ ਗੁਰੂ ਅੰਗਦ ਸਾਹਿਬ ਨੂੰ ਇਸ਼ਨਾਨ ਕਰਾਇਆ ਗੁਰੂ 36 ਸਾਲ ਦਾ ਔਰ ਚੇਲਾ 62 ਸਾਲ ਦਾ ਸਿਰਫ ਇੱਕ ਗੁਰੂ ਧਾਰਨ ਵਾਸਤੇ ਇੰਨੀ ਸੇਵਾ ਜੇ ਡਿੱਗ ਵੀ ਪਏ ਖੱਡੀ ਵਿੱਚ ਜਲਾਈ ਨੇ ਕਿਹਾ ਜਲਾਈ ਨੇ ਪੁੱਛਿਆ ਇਹ ਕੌਣ ਹੈ ਜਲਾਈ ਕਹਿਣ ਲੱਗੀ ਅਮਰੂ ਨੂੰ ਥਾਵਾਂ ਜਿਹਨੂੰ ਕਿਤੇ ਥਾਂ ਹੀ ਨਹੀਂ ਪਰ ਗੁਰੂ ਅਮਰਦਾਸ ਜੀ ਕਹਿਣ ਲੱਗੇ ਮੈਂ ਤੇ ਮੁਰਸ਼ਦ ਵਾਲਾ ਤੇ ਥਾਂ ਵਾਲਾ ਕਮਲੀਏ ਤੇਰਾ ਹੀ ਕੋਈ ਨਹੀਂ ਮੈਂ ਬੇਨਤੀ ਕਰਾਂ 12 ਸਾਲ ਦੀ ਭਗਤੀ ਬਹੁਤ ਹੈ ਪਰ ਮਾਂ ਨੇ ਕਿੰਨੇ ਸਾਲ ਲਵਾਏ ਪੱਕਿਆ ਕਰਨ ਵਾਸਤੇ ਸਟੂਡੈਂਟ ਇੱਕ ਸਬਕ ਨੂੰ ਰੋਜ਼ਾਨਾ ਰਿਪੀਟ ਕਰਦਾ ਪਰ ਮਾਸਟਰ ਕਹਿੰਦਾ ਫੇਰ ਪੜ੍ਹ ਹੈਰਾਨ ਹੁੰਦਾ ਕਿਉਂ ਪੜ੍ਹਾਉਂਦਾ ਮਾਸਟਰ ਦਾ ਮਤਲਬ ਹੁੰਦਾ ਜਦੋਂ ਕਿਤੇ ਪਰਚਾ ਦੇਵੇ ਇਮਤਿਹਾਨ ਹੋਏ ਫਸਟ ਆਵੇ ਅੱਜ ਫਰੀਦ ਸਾਹਿਬ ਜੀ ਦਾ ਅਖੀਰਲਾ ਸਮਾਂ ਸੀ ਇਹਨਾਂ 12 ਸਾਲ ਹੋਰ ਲਾਏ ਅੱਜ ਮੁਰਸ਼ਦ ਨੇ ਵੀ ਐਸੀ ਕਲਾ ਵਰਤਾਈ ਕਿ ਮੀਂਹ ਤੇ ਛੱਖੜ ਤੇ ਲੱਕੜਾਂ ਵੀ ਭਿੱਜ ਗਈਆਂ ਔਰ ਡੱਬੀ ਵੀ ਕੋਈ ਨਹੀਂ ਤੇ ਫਰੀਦ ਚਾਤ ਮਾਰੀ ਵਿੰਡੋ ਖੋਲ ਕੇ ਬਾਰੀ ਖੋਲ ਕੇ ਗਲੀਆਂ ਵਿੱਚ ਚਿੱਕੜ ਹੈ ਤੇ ਮੀਂਹ ਵਰ ਰਿਹਾ

ਜੈਸ੍ਰੀ ਜੈਂਤ ਸ੍ਰੀ ਆਦਿਕ ਨਾਵਾਂ ਨਾਲ ਸੰਬੋਧਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਜੈਤ ਸ੍ਰੀ ਹੀ ਹੈ। ਬੜੇ ਮਨੋਰੰਜਕ ਅਤੇ ਕਠਿਨ ਰਾਗ ਨੂੰ ਸ਼ੁੱਧਤਾ ਸਹਿਤ ਮਹਾਨ ਗਾਇਕ ਹੀ ਗਾ ਸਕਦੇ ਹਨ। ਜੈਤ ਸ੍ਰੀ ਦਾ ਪ੍ਰਭਾਵ ਸੁੱਖ ਅਤੇ ਖੁਸ਼ੀ ਦੇਣ ਵਾਲਾ ਹੈ। ਖੁਸ਼ੀ ਲੈਣ ਲਈ ਮਨ ਦੇ ਆਲਸੀਆ ਉਗਲਾਣਾ ਵਾਲਾ ਸੁਭਾਅ ਛੱਡ ਹੀਰੇ ਵਿੱਚ ਰਤਨ ਨਾਮ ਨੂੰ ਵਸਾ ਕੇ ਗੁਰੂ ਬਖਸ਼ਿਸ਼ ਲੈਣੀ ਪੈਂਦੀ ਹੈ। ਇਸ ਰਾਗ ਨੂੰ ਮਨੋਰੰਜਕ ਬਣਾਉਣ ਲਈ ਇਸ ਦੇ ਸਰੂਪ ਵਿੱਚ ਰਿਸ਼ਭ ਧੈਵਤ ਕੋਮਲ ਮੱਧਮ ਤੀਬਰ ਬਾਕੀ ਸਵਰ ਸ਼ੁੱਧ ਲਗਾਏ ਜਾਂਦੇ ਹਨ। ਆਰੋਹ ਵਿੱਚ ਰਿਸ਼ਭ ਅਤੇ ਧੈਵਤ ਵਰਜਿਤ ਹਨ। ਇਸ ਦਾ ਵਾਦੀ ਸੁਰ ਗੰਧਾਰ ਅਤੇ ਸੰਵਾਦੀ ਨਿਸ਼ਾਦ ਹੈ। ਇਹ ਰਾਗ ਦਿਨ ਦੇ ਚੌਥੇ ਪਹਿਰ ਗਾਇਆ ਜਾਂਦਾ ਹੈ। ਰਾਗ ਜੈਤਸਰੀ ਵਿੱਚ ਦੋ ਸ਼ਬਦਾਂ ਦਾ ਕੀਰਤਨ ਸਰਵਣ ਕਰੋ। ਪਹਿਲਾ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਇਸ ਨੂੰ ਗਾ ਰਹੇ ਹਨ ਬੀਬੀ ਨਵੇਦਿਤਾ ਕੌਰ ਜੀ। ਸ਼ਬਦ ਦੀ ਤੁਕ ਹੈ ਕੋਈ ਜਨ ਹਰ ਸਿਓ ਦੇਵੈ ਜੋਰ, ਅਤੇ ਦੂਜਾ ਸ਼ਬਦ ਗੁਰੂ ਰਾਮਦਾਸ ਜੀ ਦੀ ਰਚਨਾ ਹਰ ਹਰ ਸਿਮਰੋ ਅਗਮ ਅਪਾਰਾ ਭਾਈ ਮਹਿੰਦਰ ਸਿੰਘ ਜੀ ਸਾਗਰ ਪ੍ਰਸਤੁਤ ਕਰ ਰਹੇ ਹਨ। ਪਹਿਲਾ ਸ਼ਬਦ ਕੋਈ ਜਨ ਹਰ ਸਿਓ ਦੇਵੈ।

0: पावदान जगदगुरु
1: करुणालय है
0: और कालय है, खल खंडन है न मंडन है।

ਸਾਡਾ ਕੀਰਤਨ ਵੀ ਇਸ ਤਰ੍ਹਾਂ ਦਾ ਜਿਵੇਂ ਗੱਤਕਾ ਖੇਡੀਦਾ ਹੈ। ਗੁਰੂ ਕੇ ਸਿੱਖ ਸੰਗਤਾਂ ਦਾ ਜੋ ਬਚਨ ਹੈ ਇਹਨੂੰ ਕੋਈ ਮੋੜ ਨਹੀਂ ਸਕਦਾ। ਇਹਨਾਂ ਬਚਨਾਂ ਨੂੰ ਤਾਂ ਮੇਰੇ ਸਤਿਗੁਰਾਂ ਵੀ ਨਹੀਂ ਮੋੜਿਆ, ਮੈਂ ਤਾਂ ਤੁਹਾਡੇ ਜੋੜੇ ਚਾਹਣਾ ਅਧਰਾ ਵਿਆਹ ਦਾ ਹਾਂ। ਤਾਂ ਮੈਂ ਨਾ ਪਰਸੋਂ ਇੱਕ ਅਖਬਾਰ ਚ ਖਬਰ ਪੜ੍ਹੀ, ਇੱਕ ਮਿੰਟ ਮੈਂ ਗੱਲ ਕਰ ਲਵਾਂ। ਅਖਬਾਰ ਚ ਮੈਂ ਪੜ੍ਹਿਆ ਤੇ ਆਹ ਜਿਹੜੀ ਮਰਗੀ ਜਿਹੜੀ ਹੈ ਨਾ, ਮੈਨੂੰ ਨਾ ਭੁੱਲ ਗਏ, ਚਲੋ ਨਾ ਹੀ ਲੈ ਲਓ ਵਾਹਿਗੁਰੂ। ਇੱਕ ਮਿੰਟ ਉਹਦਾ ਨਾਂ ਉੱਥੇ ਲਿਖਿਆ ਵੀ ਇਹ ਭਾਰਤ ਮਾਂ ਆ। ਭਾਰਤ ਮਾਂ ਤੇ ਭਾਰਤ ਦਾ ਬਾਪੂ ਤੇ ਗਾਂਧੀ ਸੀ, ਤੇ ਇਹ ਮਾਂ ਬਣ ਗਈ ਤੇ ਬਾਪੂ ਮਾਂ ਦੇ ਉਹ ਕਿਸ ਤਰ੍ਹਾਂ। ਤੇ ਫਿਰ ਅੱਗੋਂ ਫਿਰ ਕਹਿੰਦੇ ਚਾਚਾ ਚਾਚਾ ਨਹਿਰੂ ਸੀ, ਉਹ ਬਾਪੂ ਤੇ ਉਹ ਚਾਚਾ ਤੇ ਉਹ ਮਾਂ ਰਿਸ਼ਤਾ। ਚਲੋ ਕੋਈ ਨੀ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਸੇ ਕਿਹਾ ਵੀ ਕੋਈ ਬਚਨ ਸੁਣਾਓ, ਉਹ ਕਹਿੰਦੇ ਬਚਨ ਤੇ ਫਿਰ ਸੁਣਾਓ, ਪਹਿਲਾਂ ਮੈਂ ਰਾਗ ਸੁਣਾਵਾਂ ਤੁਹਾਨੂੰ ਰਾਗ। ਲਓ ਜੀ ਗੁਰੂ ਗੋਬਿੰਦ ਸਿੰਘ ਰਾਗ ਸੁਣਾਉਂਦੇ ਆ, ਕੀ ਕਹਿੰਦੇ? ਕਹਿੰਦੇ ਤਾਕਰਦਨ ਤੀਰੰ ਤੀਰ ਚਲਾਓ, ਤਾਕਰਦਨ ਤੀਰੰ ਤੁਪਕੰ ਤੜਾਕੰ ਬੰਦੂਕਾਂ ਚਲਾਓ ਤੋਪਾਂ ਚਲਾਓ, ਤਾਕਰਦਨ ਕਾਤੀ ਕਟਾਰੀ ਕੜਾਕੰ ਕਾਤੀਆਂ ਕਟਾਰੀਆਂ ਉੱਤੇ ਢਾਲਾਂ ਦੇ ਉੱਤੇ ਕੜਾਕ ਕੜਾਕ ਵੱਜਦੀਆਂ ਹੁਣ। ਨਗਰਦਨ ਨਗਾਰੇ ਬਾਗਰਦਨ ਬਾਜੇ, ਸਾਗਰਦਨ ਸੂਰੇ ਗਾਗਰਦਨ ਗਾਜੇ, ਸਿੰਘ ਗੱਜਦੇ ਹੋਣ, ਸਾਗਰਦਨ ਸ਼ਸਤਰੰ ਜਾਗਰਦਨ ਚਾਰੇ, ਬਾਗਰਦਨ ਬੀਰੰ ਡਾਗਰਦਨ ਡਕਾਰੇ, ਨਗਰਦਨ ਜਾਗਰਦਨ ਬਾਗਰਦਨ ਬਾਜੇ, ਸਾਗਰਦਨ ਸੂਰੇ ਗਾਗਰਦਨ ਗਾਜੇ, ਗਗਰ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਤਾਓ, ਖੇਤ ਜੋ ਮਾਂਡਿਓ ਸੂਰਮਾ।

ਪ੍ਰੀਤ ਸਿੰਘ ਮੈਨੂੰ ਕਹਿੰਦਾ ਜੀ ਜਦੋਂ ਰੇਡੀਓ ਪ੍ਰੋਗਰਾਮ ਹੁੰਦਾ ਵੇਲਾ ਜੋੜੀ ਚ ਰਾਸ ਤੇ ਵਜਾਇਆ ਕਰੋ। ਮੈਂ ਕਿਹਾ ਉਹ ਚੀਜ਼ ਵਾਲੇ ਗੁਰੂ ਗੋਬਿੰਦ ਸਿੰਘ ਰਣਜੀਤ ਨੇ ਗਾਣਾ ਵਜਾਉਂਦੇ ਸੀ, ਉਹਦੇ ਨਾਗਰ ਤੋਂ ਨਗਾੜੇ ਪਾਗੜ ਤੋਂ ਵਾਜੇ, ਤੁਸੀਂ ਆਂਦੇ ਹੌਲੀ। ਮੈਂ ਕਹਿੰਦਾ ਕਿਤੇ ਉੱਥੇ ਰੇਡੀਓ ਵੱਜਦਾ ਹੋਵੇ ਤੇ ਐਸਾ ਵੱਜੇ ਧਾ ਧਈਆ ਅਗਲੇ ਦਾ ਹਾਰਟ ਹੀ ਫੇਲ ਹੋ ਜਾਏ। ਮੇਰੀ ਤੇ ਇਹ ਤਮੰਨਾ ਹੈ। ਸੁਣੋ।

देना हारदा जिसदा साहेब डांडा होए इसनू मार न सके साहेब की से

0: ਪੁੱਤ ਹਾਂ। ਚੜ੍ਹਦੀ ਕਲਾ ਦੀ ਬਾਣੀ ਦੇਖੋ ਗੁਰੂ ਗੋਬਿੰਦ ਸਿੰਘ ਜੀ,
1: ਛੱਤਰੀ ਕੋ ਪੁੱਤ ਹਾਂ ਬ੍ਰਾਹਮਣ ਕੋ ਨਾ ਹੈ, ਛੱਤਰੀ ਕੋ ਪੁੱਤ ਹਾਂ ਬ੍ਰਾਹਮਣ ਕੋ ਨਾ ਹੈ, ਕਹਿਤਾ ਪੇ ਆਵਤ ਹਾਂ ਜੋ ਕਰੋ ਅਰ ਔਰ ਜੰਜਾਰ ਜਿਤੋ ਗ੍ਰਹਿ ਕੋ, ਤੋਹ ਤਿਆਗ ਕਹਾਂ ਜਿਤਤਾ ਮੈਂ ਧਰੋ, ਔਰ ਜੰਜਾਰ ਜਿਤੋ ਗ੍ਰਹਿ ਕੋ ਤੋਹ ਤਿਆਗ ਕਹਾਂ ਚਿਤਤਾ ਮੈਂ ਧਰੋ, ਅਬ ਰੀਝ ਕੇ ਦੇਹੋ ਵਹਿ ਹਮਕੋ, ਜਬ ਬੇਨਤੀ ਕਰ ਜੋੜ ਕਰੋ, ਜਬ ਆਪ ਕੀ ਆਉਂਦ ਨਿਦਾਨ ਬਣੇ ਅਸਹੀ।

ਸਿੱਖਾਂ ਆਪਣੇ ਹੀ ਮਨ ਕੋ ਇਹ ਲਾਲਚ ਹੋ।

تخت شاهی لکدر آو تخت ساچه سایبان.

0: ਮੇਰੋ ਨਾਮ ਬਬਿੰਦ ਸਿੰਘ ਅਸ ਖਿਲੋਨਾ ਦਾ ਮਤਲਬ ਹੈ ਕਿ ਸ਼ਸਤਰਾਂ ਦਾ ਖਿਲਾੜੀ, ਸ਼ਸਤਰਾਂ ਦਾ ਧਨੀ। ਅਸ ਖਿਲੋਨਾ
1: ਮੇਰੋ ਨਾਮ ਬਬਿੰਦ ਸਿੰਘ ਅਸ ਖਿਲੋਨਾ ਸੋਢੀ ਰਾਮ।

सेव करी किन्ही की भावत आर के सेव सुहास न जीता।

ਬਣੀਏ ਸਭ ਤੇ ਉੱਚਾ। ਆਪਣੇ ਆਪ ਨੂੰ ਜਿਹੜਾ ਨੀਵਾਂ ਬਣਾ ਕੇ ਗਰੀਬ ਬਣਾ ਕੇ ਰੱਖੇ, ਵਾਹਿਗੁਰੂ ਵੱਲੋਂ ਉਹਨੂੰ ਦਾਤ ਕਿੰਨੀ ਮਿਲਦੀ ਹੈ, ਇਹਦਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਆਪਣੀ ਬਾਣੀ ਅੰਦਰ। ਕਹਿੰਦੇ ਦਾਣਾ ਹੋਏ ਅਨਾਰ ਦਾ, ਅਨਾਰ ਦਾ ਦਾਣਾ ਆਪਣੇ ਆਪ ਨੂੰ ਨਿਮਰਤਾ ਵਿੱਚ, ਉਸਨੇ ਆਪਣੇ ਵਜੂਦ ਨੂੰ ਨਿਮਰਤਾ ਚ ਲਿਆ ਕੇ ਮਿੱਟੀ ਚ ਰੋਲਿਆ, ਇੰਨਾ ਗਰੀਬ ਬਣ ਗਿਆ, ਮਿੱਟੀ ਚ ਰੁਲ ਗਿਆ। ਵਾਹਿਗੁਰੂ ਨੇ ਉਸਨੂੰ ਦਾਤ ਬਖਸ਼ੀ, ਭਾਗ ਲਾਏ। ਭਾਈ ਗੁਰਦਾਸ ਸਾਹਿਬ ਦੀ ਬਾਣੀ, ਦਾਣਾ ਹੋਏ ਅਨਾਰ ਦਾ ਹੋਏ ਧੂੜ ਧੂੜੀ ਵਿੱਚ ਤੱਸੇ, ਫਿਰ ਹੋਏ ਬਿਰਖ ਹਰਿਆਵਲਾ, ਹਰਿਆਵਲਾ ਬਿਰਖ ਬਣ ਗਿਆ, ਲਾਲ ਗੁਲਾਲਾ ਫੁੱਲ ਵਿਗਸੇ, ਇੱਕ ਬਿਰਖ ਸਹਿਸ ਫਲ, ਫੁੱਲ ਫਲ ਦੇ ਮਨ ਅੰਦਰ ਵਸੇ, ਇੱਕ ਦੂ ਦਾਣੇ ਲੱਖ ਹੋਏ, ਇੱਕ ਦੂ ਦਾਣੇ ਲੱਖ ਹੋਏ, ਫੁੱਲ ਫਲ ਇੱਕ ਦੂ ਇੱਕ ਸਰਸੇ, ਜਿਉਂ ਜਿਉਂ ਲਈਣ ਤੋੜ ਫਲ, ਤਿਉਂ ਤਿਉਂ ਫਿਰ ਫਿਰ ਫਲੀਏ ਹੱਸੇ, ਨਿਵ ਚੱਲਣ ਗੁਰੂ ਮਾਰਗ ਦੱਸੇ, ਨਿਵ ਚੱਲਣ ਗੁਰੂ ਮਾਰਗ ਦੱਸੇ। ਹੋਏ ਵੜੇਵਾਂ ਜੱਗ ਵਿੱਚ, ਵੜੇਵੇਂ ਦਾ ਬੀਜ, ਉਸ ਦਾ ਪ੍ਰਮਾਣ ਦਿੰਦੇ ਹੋਏ ਭਾਈ ਗੁਰਦਾਸ ਕਹਿੰਦੇ, ਹੋਏ ਵੜੇਵਾਂ ਜੱਗ ਵਿੱਚ ਤਨਖੇ ਨਾਲ ਰਲਾਇਆ, ਵੜੇਵੇਂ ਦੇ ਬੀਜ ਨੇ ਆਪਣਾ ਤਨ ਮਿੱਟੀ ਚ ਰੋਲਿਆ, ਕੀ ਹੋਇਆ, ਹੋਏ ਵੜੇਵਾਂ ਜੱਗ ਵਿੱਚ ਬੀਜੇ ਤਨਖੇ ਨਾਲ ਰਲਾਇਆ, ਬੂਟੀ ਹੋ ਕਪਾਹ ਦੀ, ਕਪਾਹ ਦੀ ਬੂਟੀ ਬਣ ਗਿਆ, ਟਿੰਡੇ ਹੱਸ ਹੱਸ ਆਪ ਖਿੜਾਇਆ। ਇੱਥੇ ਹੀ ਬਸ ਨਹੀਂ, ਅੱਗੇ ਇਮਤਿਹਾਨ ਹੋਰ ਪੈ ਗਿਆ, ਦੋ ਮਿਲ ਵੇਲਣ ਵੇਲਿਆ, ਵੇਲਣੇ ਵਿੱਚ ਵੀ ਵੇਲਿਆ ਗਿਆ ਵੜੇਵਾਂ, ਦੋ ਮਿਲ ਵੇਲਣ ਵੇਲਿਆ, ਲੂੰ ਲੂੰ ਕਰ ਤੁੰਬ ਤੰਬਾਇਆ, ਤਿੰਜਨ ਪਿੰਜ ਉਡਾਇਆ, ਤਿੰਜਨ ਪਿੰਜ ਉਡਾਇਆ, ਕਰ ਕਰ ਗੋੜੀ ਸੂਤ ਕਟਾਇਆ, ਤਨ ਤਨ ਖੁੰਬ ਚੜਾ ਕੇ, ਦੇ ਦੇ ਦੁੱਖ ਧਵਾਏ ਰੰਗਾਇਆ, ਫਿਰ ਕੈਂਚੀ ਕੱਟਣ ਕੱਟਿਆ, ਫਿਰ ਸੂਈ ਧਾਗੇ ਜੋੜ ਸਵਾਇਆ, ਲੱਜਣ ਕੱਜਣ ਹੋਏ ਕਜਾਇਆ। ਇਹ ਰੁਮਾਲ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਭਾਏ ਮਾਨ ਹੋ, ਦੇਖੋ ਕਿੱਡਾ ਵੱਡਾ ਭਾਗ ਗੁਰਸਿੱਖ ਦੇ ਸੀਸ ਤੇ ਦਸਤਾਰ ਬਣ ਕੇ ਸੱਜ ਗਿਆ। ਕਿਉਂ? ਇਸ ਤਰ੍ਹਾਂ ਬਾਬਾ ਦੀਪ ਸਿੰਘ ਨੇ ਆਪਣੇ ਆਪ ਨੂੰ ਸਾਧ ਸਿੰਘ ਜੀ ਇੰਨੇ ਨਿਮਰਤਾ ਵਿੱਚ ਲੈ ਗਏ। ਕਹਿੰਦੇ ਪੁਰਜਾ ਪੁਰਜਾ ਕੰਨ ਮਰੇ ਕਦ ਹੁਣ ਛਾੜੇ ਕੇ, ਜਾਂ ਤਾਂ ਪ੍ਰੇਮ ਖੇਲਣ ਕਾਕਾ, ਜਿਲ ਧੰਤਲੀ ਗਲੀ ਦੇਖਾ, ਚਿਤ ਮਾਰਗ ਪੈਰ ਧਰੀ ਜੇ ਫਿਰ ਦੀਜੇ ਕਾਣ ਨਾ।

ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖ ਰਾਜ ਜੰਪੁਰ ਗਿਆ ਪੁਕਾਰ ਸੁਣ ਮਿਲ ਲਾਮਲ ਜੀ ਨਹੀਂ ਧਰਮ ਰਾਏ ਨੂੰ ਆਖਿਓ ਸਭਨਾ ਦੀ ਕਰ ਬੰਗ ਚਲਾ ਕਰੇ ਬੇਨਤੀ ਧਰਮ ਰਾਏ ਹਉ ਸੇਵਕ ਠਾਕਰ ਸਿੰਘ ਪਾਪ ਨਾ ਪੁੱਤ ਗੁਰਮੁਖ ਨਾ ਅਤੁਲ ਨਾ।

ਇਹ ਜਿਹੜਾ ਸ਼ਬਦ ਆਪ ਜੀ ਸਰਵਣ ਕਰ ਰਹੇ ਹੋ, ਇਹ ਦੋ ਰਾਗਾਂ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਇੱਕ ਗੁਜਰੀ ਰਾਗ ਦੇ ਵਿੱਚ, ਇੱਕ ਦੇਵ ਗੰਧਾਰੀ ਦੇ ਵਿੱਚ। ਤੇ ਦਾਸ ਜਿਹੜਾ ਇਹ ਸ਼ਬਦ ਪੜ ਰਹੇ ਹਨ, ਰਾਗ ਦੇਵ ਗੰਧਾਰੀ ਦੇ ਵਿੱਚ ਹੈ ਤੇ ਸ਼ਬਦਾਂ ਵਿੱਚ ਵੀ ਵੱਖਰਾ ਵੱਖਰਾ ਫਰਕ। ਸੋ ਜਿਹੜੇ ਪੋਥੀ ਵੇਖਦੇ ਹਨ ਗੁਰਸਿੱਖ, ਮੈਂ ਉਹਨਾਂ ਕੋਲ ਬੇਨਤੀ ਕਰਦਾ, ਉਹ ਵਰ ਨਾਰੀ ਹੈ ਜਿਹੜਾ ਦੇਵ ਗੰਧਾਰੀ

ਜਿਸ ਤਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਨਾਮ ਨਹੀਂ ਹੈ, ਜਿਹੜਾ ਤਨ ਅੰਦਰੋਂ ਅਕਾਲ ਪੁਰਖ ਵਾਹਿਗੁਰੂ ਦੀ ਯਾਦ, ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਦੀਵਾਨਾ ਹੋਇਆ ਨਹੀਂ ਹੈ, ਜੋ ਵਾਹਿਗੁਰੂ ਦੇ ਮਿਲਣ ਦੇ ਨਾਲ ਖੁਮਾਰੀ ਔਰ ਮਸਤੀ ਦੇ ਵਿੱਚ ਨਹੀਂ ਹੈ, ਜੋ ਵਾਹਿਗੁਰੂ ਦੇ ਮਿਲਾਪ ਦੇ ਨਾਲ ਰੰਗਿਆ ਨਹੀਂ ਗਿਆ, ਜਿਸ ਉੱਤੇ ਉਹ ਗਲੋ ਨਹੀਂ ਆਈ, ਉਹ ਮਿਲਣ ਦੀ ਤ੍ਰਿਪਤੀ ਨਹੀਂ ਆਈ, ਕਹਿੰਦੇ ਉਹ ਤਨ ਕਿਸੇ ਵੀ ਕੰਮ ਦਾ ਨਹੀਂ, ਕਿਸੇ ਵੀ ਕੰਮ ਦਾ ਨਹੀਂ, ਉਹ ਤਨ ਵਿਕਾਰ, ਵੇਸਟ, ਵੇਸਟ ਲੈਂਡ ਜਿਸ ਤਰ੍ਹਾਂ ਹੁੰਦੀ, ਯੂਜ਼ਲੈਸ। ਸੋ ਇਸ ਦੁਰਲੱਭ ਵਸਤੂ ਨੂੰ ਮਹਾਰਾਜ ਜੀ ਵੀ ਵੇਚ ਦੇਣ ਨੂੰ ਤਿਆਰ ਹਨ, ਤਾਂ ਕਿ ਕੋਈ ਐਸਾ ਮਿਲ ਜਾਏ ਜਿਹੜਾ ਇਸ ਨੂੰ ਇਸ ਦੀ ਮੰਜ਼ਿਲ ਤੇ ਪਹੁੰਚਾ ਦੇ। ਸੋ ਸਰੀਰ ਦੇ ਉੱਤੇ ਸਾਡੇ ਕੀਰਤਨ, ਤਨ ਨੂੰ ਸਮਝਣ ਦੇ ਉੱਤੇ ਸਾਡੇ ਕੀਰਤਨ ਵਿਚਾਰ ਜੋ ਚੱਲ ਰਹੇ ਹਨ। ਗੁਰੂ ਮਹਾਰਾਜ ਜੀ ਆਖਦੇ ਹਨ, ਦੇਖੋ ਲੋਕ ਅਤਿਅੰਤ ਯਤਨ ਕਰਦੇ ਹਨ, ਕੋਈ ਕੁਛ ਪਿਆ ਕਰਦਾ ਹੈ, ਕੋਈ ਕੁਛ ਪਿਆ ਕਰਦਾ ਹੈ, ਕੋਈ ਕੁਛ ਪਿਆ ਕਰਦਾ ਹੈ, ਜੋਗੀ ਹੋਵੇ ਜੋਗ ਹੋਵੇ, ਥਾਂ ਥਾਂ ਤੇ ਯੋਗਾ ਸੈਂਟਰ ਅੱਜ ਸਾਰੀ ਦੁਨੀਆਂ ਚ ਖੁੱਲੇ ਪਏ ਹਨ, ਜਿਹਨਾਂ ਨੂੰ ਨਹੀਂ ਵੀ ਆਉਂਦਾ ਉਹ ਵੀ ਸਿਖਾ ਰਹੇ ਹਨ, ਕਈ ਕਿਤਾਬਾਂ ਪੜ੍ਹ ਲੈਂਦੇ ਹਨ ਔਰ ਫਿਰ ਯੋਗਾ ਸਿਖਾ ਲੈਣਾ ਸ਼ੁਰੂ ਕਰ ਦਿੰਦੇ ਹਨ। ਬਹੁਤ ਸਾਰੇ ਲੋਕ ਅਸੀਂ ਅਮਰੀਕਾ ਜੈਸੇ ਦੇਖੇ ਹਨ ਜਿਹਨਾਂ ਨੇ ਮਹੀਨਾ ਭਰ ਵੀ ਯੋਗਾ ਨਹੀਂ ਸਿੱਖਿਆ ਹੁੰਦਾ ਔਰ ਆਪਣਾ ਸਕੂਲ ਖੋਲ ਕੇ ਬੈਠ ਜਾਂਦੇ, ਬਿਗ ਬਿਜ਼ਨਸ। ਗੁਰੂ ਬਾਬਾ ਜੀ ਆਖਦੇ ਹਨ ਇਹਨਾਂ ਦੀ ਗੱਲ ਨਹੀਂ, ਜਿਹੜੇ ਬੜੇ ਤਕੜੇ ਤਕੜੇ ਯੋਗੀ, ਕਹਿੰਦੇ ਕੋਈ ਯੋਗੀ ਹੈ ਉਹ ਆਪਣੀ ਯੋਗਾ ਚ ਮਸਤ, ਯੋਗੀ ਹੋਵੇ ਜੋਗ ਹੋਵੇ, ਭੋਗੀ ਹੋਵੇ ਖਾਏ, ਕੋਈ ਪਦਾਰਥਾਂ ਦਾ, ਵੈਲਥ ਦਾ, ਵਰਲਡਲੀ ਸਕਸੈਸ ਦਾ ਦੀਵਾਨਾ ਹੈ, ਉਹ ਸ਼ਗਨ ਛਕਾਉਣ ਦੇ ਵਿੱਚ ਲੱਗਾ ਹੋਇਆ ਹੈ, ਤਪੀਆ ਹੋਵੇ ਤਪ ਕਰੇ, ਕਿਸੇ ਨੂੰ ਤਪੱਸਿਆ ਦੀ ਕਰੇਜ਼ ਹੈ ਉਹ ਤਪੱਸਿਆ ਨਾਲ ਆਪਣੇ ਇਸ ਤਨ ਨੂੰ ਦੁਖੀ ਕਰੀ ਜਾ ਰਿਹਾ ਹੈ, ਤਪੀਆ ਹੋਵੇ ਤਪ ਕਰੇ ਤੀਰਥ ਮਲ ਮਲ ਨਹਾਏ, ਕੋਈ ਹੈ ਜੋ ਤੀਰਥਾਂ ਤੇ ਜਾ ਕੇ ਮਲ ਮਲ ਕੇ ਨਹਾਉਂਦਾ ਹੈ, ਤੀਰਥਾਂ ਤੇ ਜਾ ਕੇ ਟੁੱਬੀਆਂ ਲਗਾਉਂਦਾ ਹੈ, ਮੈਲ ਲੱਗੀ ਹੈ ਮਨ ਨੂੰ ਪਰ ਉਹ ਨਲਾਈ ਸਰੀਰ ਨੂੰ ਜਾਂਦੇ ਹਨ, ਕਹਿੰਦੇ ਕੋਈ ਕੁਛ ਕਰਦਾ ਹੈ ਕੋਈ ਕੁਛ ਕਰਦਾ ਹੈ, ਐ ਅਕਾਲ ਪੁਰਖ ਵਾਹਿਗੁਰੂ ਆਈ ਐਮ ਨੋਟ ਇੰਟਰਸਟਡ ਇਨ ਐਨੀ ਆਫ ਦੀਸ, ਮੈਂ ਤਾਂ ਸਿਰਫ ਇੱਕ ਗੱਲ ਦੇ ਵਿੱਚ ਇੰਟਰਸਟਡ ਹਾਂ ਕਿ ਕੋਈ ਮੈਨੂੰ ਆ ਕੇ ਤੇਰੇ ਮਿਲਣ ਦਾ ਰਾਹ ਦੱਸੇ, ਕੋਈ ਤੇਰਾ ਸੱਦਾ ਦੱਸੇ, ਕੋਈ ਤੇਰੀ ਬਾਬਤ ਜ਼ਿਕਰ ਕਰੇ, ਕੋਈ ਤੇਰਾ ਸੱਦੜਾ, ਤੇਰਾ ਪੈਗਾਮ, ਤੇਰਾ ਸੁਨੇਹਾ, ਤੂੰ ਕੀ ਚਾਹਨਾ ਹੈ, ਤੂੰ ਕਿਸ ਚ ਪ੍ਰਸੰਨ ਹੈ, ਵਟ ਪਲੀਜ਼ਸ ਯੂ, ਕੋਈ ਮੈਨੂੰ ਇਹ ਆ ਕੇ ਸਮਝਾਏ ਜਿਸ ਦੇ ਨਾਲ ਮੇਰਾ ਇਹ ਤਨ ਸਫਲਾ ਹੋ ਜਾਏ, ਕਹਿੰਦੇ ਮੈਂ ਉਸ ਸ਼ਖਸ ਨੂੰ ਆਪਣਾ ਇਹ ਤਨ ਵੇਚ ਦੇਣ ਨੂੰ ਤਿਆਰ ਹਾਂ ਕਿ ਇਹ ਤੇਰੀ ਚੀਜ਼ ਹੋਈ, ਤੂੰ ਇਸ ਦਾ ਮਾਲਕ ਹੋਇਆ, ਇਹ ਮੇਰੀ ਨਹੀਂ, ਤੂੰ ਜੋ ਆਖੇ ਮੈਂ ਉਸ ਨੂੰ ਕਰਨ ਨੂੰ ਤਿਆਰ ਹਾਂ, ਇਹ ਤੇਰਾ ਹੈ ਪਰ ਇਸ ਨੂੰ ਸਫਲਾ ਬਣਾ ਦੇ। ਕਹਿੰਦੇ ਤੇਰਾ ਸਦੜਾ ਸੁਣੀ ਜੇ ਭਾਈ ਜੇ ਕੋ ਬਹਿ ਅਲਾਏ, ਅਗਰ ਕੋਈ ਬੈਠ ਕੇ ਰੱਬ ਦਾ ਦੀਵਾਨਾ, ਰੱਬ ਨਾਲ ਜੁੜਿਆ ਹੋਇਆ, ਰੱਬ ਦਾ ਪ੍ਰੇਮ ਦਾ ਗੀਤ ਅਲਾਏ ਯਾਨੀ ਅਲਾਪ ਕਰੇ, ਤੇ ਕਹਿੰਦੇ ਮੈਂ ਸਿਰਫ ਉਸ ਨੂੰ ਸੁਣਨਾ ਚਾਹੁੰਦਾ, ਆਈ ਐਮ ਨੋਟ ਇੰਟਰਸਟਡ ਇਨ ਯੋਗਾ, ਇਨ ਤਪੱਸਿਆ, ਆਲ ਦੀਸ ਕਾਇੰਡਸ ਆਫ ਮੈਥਡਸ। ਕਹਿੰਦੇ ਮੇਰੀ ਇੱਕ ਹੀ ਖਾਹਿਸ਼ ਹੈ ਕਿ ਕੋਈ ਮੈਨੂੰ ਅਕਾਲ ਪੁਰਖ ਵਾਹਿਗੁਰੂ ਦੇ ਮਿਲਣ ਦਾ ਸੱਦਾ, ਉਸਦਾ ਪੈਗਾਮ, ਉਸਦਾ ਰਸਤਾ ਸਮਝਾਏ ਤੇ ਦੱਸੇ ਕਿ ਕਿਸ ਤਰ੍ਹਾਂ ਇਸ ਤਨ ਨੂੰ ਸਫਲਾ ਕਰੀਦਾ ਹੈ। ਕਹਿੰਦੇ ਹਨ ਮੈਂ ਉਸ ਨੂੰ ਆਪਣਾ ਤਨ ਵੇਚ ਦੇਣ ਨੂੰ ਤਿਆਰ ਹਾਂ। ਇਹ ਹੈ ਇਸ ਸ਼ਬਦ ਦੇ ਭਾਵ। ਗੁਰੂ ਬਾਬਾ ਜੀ ਇਸ ਸ਼ਬਦ ਚ ਆਖਦੇ ਹਨ ਕਿਉਂਕਿ ਇਸ ਤਨ ਦੇ ਨਾਲ ਜੋ ਬੀਜਣਾ ਹੈ ਉਹੀ ਸਾਨੂੰ ਖਾਣਾ ਪੈਣਾ ਹੈ, ਜੈਸਾ ਬੀਜੇ ਸੋ ਲੁਣੇ, ਜੋ ਖੱਟੇ ਸੋ ਖਾਏ। ਤੋ ਅਸੀਂ ਇਸ ਤਨ ਦੇ ਨਾਲ ਬਹੁਤ ਕੁਛ
ऐसा बीजदे हाँ जिस नूं फिर असीं खाणा नहीं चाहते। इस तन दे नाल असीं ओ कुछ बीजदे हाँ जिसका जो फल है वह बड़ा कौड़ा लगता है। आप जी ने एक बाणी अज टुक सुनाई कहिंदे हन।

ਇਹ ਬਹੁਤ ਹੀ ਡੂੰਘੀਆਂ ਸਮਝਣ ਵਾਲੀਆਂ ਵਿਚਾਰਾਂ ਹਨ। ਕਹਿੰਦੇ ਜੇ ਕੋਈ ਇਨਸਾਨ ਦੁਨੀਆਂ ਦੀ ਕਾਮਯਾਬੀ ਦੀ ਮਸਤੀ ਦੇ ਵਿੱਚ 100 ਵਰੇ ਵੀ ਕਹਿੰਦੇ ਮਿੱਠਾ ਖਾਂਦਾ ਰਹੇ, ਭਾਵ ਵਰਡਲੀ ਲੈਜਰ ਨੂੰ ਉਹ ਰੈਲਿਸ਼ ਕਰਦਾ ਰਹੇ, ਵੀ ਫਿਰ ਕੌੜਾ ਖਾਏ, ਕਹਿੰਦੇ ਫਿਰ ਵੀ ਉਸਨੂੰ ਅਖੀਰ ਚ ਜਾ ਕੇ ਕੌੜਾ ਖਾਣਾ ਪੈਣਾ ਹੈ। ਇੱਕ ਦਿਨ ਐਸਾ ਆ ਜਾਣਾ ਹੈ, ਸਿਹਤ ਨੇ ਜਵਾਬ ਦੇ ਦੇਣਾ, ਫਿਰ ਡਾਕਟਰਾਂ ਨੇ ਕਹਿਣਾ ਹੁਣ ਤੂੰ ਆ ਨਹੀਂ ਖਾ ਸਕਦਾ, ਆ ਨਹੀਂ ਪੀ ਸਕਦਾ, ਉਸਦੀਆਂ ਆਦਤਾਂ ਨੇ ਉਸਨੂੰ ਮਜਬੂਰ ਕਰਨਾ ਹੈ। ਦੂਸਰਿਆਂ ਨੂੰ ਖਾਂਦਿਆਂ ਪੀਂਦਿਆਂ ਦੇਖ ਕੇ ਉਸਨੇ ਬੜਾ ਦੁਖੀ ਹੋਣਾ ਹੈ, ਉਹ ਜੋ ਸਮਾਂ ਹੈ ਉਹ ਐਕਸਟ੍ਰੀਮਲੀ ਪੇਨਫੁਲ ਹੈ। ਜੇ 100 ਵਰਿਆਂ ਮਿੱਠਾ ਖਾਏ, ਜੇ ਸੈਂਕੜੇ ਵਰੇ ਵੀ ਤੁਸੀਂ ਮਿੱਠਾ ਖਾ ਪੀ ਲਿਆ, ਫਿਰ ਕੀ ਹੋਇਆ? ਕਹਿੰਦੇ ਭੀ ਫਿਰ ਕੌੜਾ ਖਾਏ, ਅਖੀਰ ਚ ਤੁਹਾਨੂੰ ਕੁੜੱਤਣ ਖਾਣੀ ਪੈਣੀ ਹੈ, ਕੁੜੱਤਣ ਖਾਣੀ ਪੈਣੀ ਹੈ। ਅਤੇ ਮਿੱਠਾ ਖਾਧਾ ਚਿੱਤ ਨਾ ਆਵੇ, ਜਦੋਂ ਉਹ ਕੁੜੱਤਣ ਖਾਣ ਦੀ ਫੇਜ਼ ਆ ਗਈ, ਉਦੋਂ ਜੋ ਪਿਛਲਾ ਖਾਧਾ ਹੋਇਆ ਮਿੱਠਾ ਹੈ ਨਾ, ਉਸਨੇ ਚੇਤੇ ਨਹੀਂ ਆਉਣਾ, ਉਸਨੇ ਸਤਾਉਣਾ ਹੈ ਸਗੋਂ ਕਿ ਕਦੇ ਐਸੇ ਵੀ ਦਿਨ ਹੁੰਦੇ ਸਨ, ਮੈਂ ਆਹ ਕਰਦਾ ਸੀ, ਮੈਂ ਆਹ ਕਰਦਾ ਸੀ। ਮਿੱਠਾ ਖਾਧਾ ਚਿੱਤ ਨਾ ਆਵੇ, ਫਿਰ ਕੁੜੱਤਣ ਹੀ ਕੁੜੱਤਣ, ਭਾਵ ਪੇਨ ਹੀ ਪੇਨ, ਦੁੱਖ ਹੀ ਦੁੱਖ ਉਸਦੇ ਜੀਵਨ ਦੇ ਵਿੱਚ ਹੋਏਗਾ। ਗੁਰੂ ਬਾਬਾ ਜੀ ਕਹਿੰਦੇ ਹਨ ਕੋਈ ਹੈ ਜੋ ਮੈਨੂੰ ਬਚਾ ਲੈ ਤਾਂ ਕਿ ਮੈਂ ਇਸ ਤਨ ਦੇ ਨਾਲ ਕੌੜਾ ਨਾ ਬੀਜਾਂ, ਇਸ ਤਨ ਦੇ ਨਾਲ ਕੰਡੇ ਨਾ ਬੀਜਾਂ, ਇਸ ਤਨ ਦੇ ਨਾਲ ਮੈਂ ਦੁੱਖ ਨਾ ਬੀਜਾਂ, ਕਿਉਂਕਿ ਮੈਨੂੰ ਖੁਦ ਨੂੰ ਹੀ ਉਹ ਖਾਣਾ ਪੈਣਾ ਹੈ। ਕੋਈ ਹੈ

ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਜਗ੍ਹਾ ਉਹ ਆਖਦੇ ਹਨ ਕਿ ਇਹ ਸਾਰੀ ਦੁਨੀਆ ਜੋ ਹੈ ਸਵਾਦ ਦੀ ਖੱਡ ਦੇ ਵਿੱਚ ਡਿੱਗੀ ਪਈ, ਸਵਾਦ ਦੀ ਖੱਡ ਦੇ ਵਿੱਚ ਡਿੱਗੀ ਪਈ। ਅਤੇ ਅਗਲੀ ਗੱਲ ਇਹਨਾਂ ਨੂੰ ਪਤਾ ਨਹੀਂ ਹੈ ਕਿ ਇਹ ਸਵਾਦ ਦਾ ਹਸ਼ਰ ਕੀ ਹੁੰਦਾ ਹੈ, ਇਹ ਸਵਾਦ ਮਾਨਣ ਦਾ ਫਲ ਕੀ ਭੋਗਣਾ ਪੈਂਦਾ। ਕਹਿੰਦੇ ਅਗਲੀ ਗੱਲ ਨਾ ਜਾਣੀ, ਪੂਰੀ ਪੰਕਤੀ ਸੁਣੋ। ਕਹਿੰਦੇ ਹਨ

ਦੁਨੀਆ ਲੱਭ ਪਾਇਆ ਖਾਤ ਅੰਦਰ। ਕਹਿੰਦੇ ਦੁਨੀਆ ਜਿਹੜੀ ਹੈ ਸਾਰੀ ਲੱਭ ਦਾ ਮਾਇਨਾ ਹੁੰਦਾ ਹੈ ਸਵਾਦ, ਖਾਤ ਦਾ ਮਾਇਨਾ ਹੁੰਦਾ ਹੈ ਖੱਡ। ਕਹਿੰਦੇ ਸਾਰੀ ਦੁਨੀਆ ਸਵਾਦ ਦੀ ਖੱਡ ਦੇ ਵਿੱਚ ਡਿੱਗੀ ਪਈ ਹੈ। ਆ ਦੇਖੋ ਕਿਤਨੇ ਵੱਡੇ ਵੱਡੇ ਰੈਸਟੋਰੈਂਟ ਹਨ, ਕਿਤਨੇ ਖਾਣ ਪੀਣ ਦੇ ਥਾਂ ਹਨ, ਕਿਤਨੀਆਂ ਉੱਥੇ ਭੀੜਾਂ ਲੱਗੀਆਂ ਹੋਈਆਂ ਹਨ। ਸਾਰੀ ਦੁਨੀਆ ਟੇਸਟ ਦੇ ਵਿੱਚ ਗਿਰੀ ਪਈ ਹੈ। ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਇੰਦਰੀਆਂ ਦੇ ਜੋ ਸਵਾਦ ਹਨ ਬਸ ਉਹਨਾਂ ਨੇ ਇਨਸਾਨ ਨੂੰ ਟਾਇਆ ਹੋਇਆ, ਇਨਸਾਨ ਉਹਨਾਂ ਦਾ ਗੁਲਾਮ ਹੈ। ਅਤੇ ਜੋ ਨਿਰਮਲ ਬੁੱਧੀ ਹੈ, ਵਿਵੇਕ ਬੁੱਧੀ ਹੈ, ਉਹ ਇਸਦੇ ਪਾਸ ਹੈ ਹੀ ਨਹੀਂ, ਬਸ ਇਸਦੀ ਜ਼ਿੰਦਗੀ ਸਵਾਦ ਤੱਕ ਰਹਿ ਗਈ ਹੈ। ਪਰ ਕਹਿੰਦੇ ਹਨ ਜੇਤੇ ਰਸ ਸਰੀਰ ਕੇ, ਇਹ ਤੇ ਹੁਣ ਬਾਣੀ ਨੂੰ ਪੜ੍ਹ ਕੇ ਪਤਾ ਲੱਗੇਗਾ ਨਾ, ਇਹ ਜੋ ਵਾਰਨਿੰਗ ਹੈ, ਜੋ ਚੇਤਾਵਨੀ ਹੈ, ਇਹ ਤਾਂ ਪਤਾ ਉਦੋਂ ਹੀ ਲੱਗੇਗਾ ਜਦੋਂ ਅਸੀਂ ਗੁਰਬਾਣੀ ਨੂੰ ਪੜਾਂਗੇ। ਉਹ ਕਹਿੰਦੇ ਹਨ

ਤੇ ਸਾਡੀ ਵਿਚਾਰ ਇਹ ਚੱਲ ਰਹੀ ਸੀ ਕਿ ਅਸੀਂ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚੋਂ ਜੋ ਸਾਨੂੰ ਤਨ ਮਿਲਿਆ ਹੈ ਇਸ ਦੀ ਸਾਨੂੰ ਪੂਰੀ ਖਬਰ ਨਹੀਂ ਹੈ ਕਿ ਇਹ ਕੀ ਵਸਤੂ ਹੈ, ਇਸ ਦੇ ਨਾਲ ਅਸੀਂ ਕੀ ਕਰਨਾ ਹੈ, ਇਸ ਦੇ ਵਿੱਚ ਕੀ ਕੁਛ ਹੈ, ਇਸ ਦਾ ਸਾਨੂੰ ਪੂਰਾ ਗਿਆਨ ਨਹੀਂ ਹੈ। ਅਸੀਂ ਇੱਕ ਬੇਹੋਸ਼ੀ ਜਿਹੀ ਦੇ ਵਿੱਚ ਆਪਣਾ ਜੀਵਨ ਜੋ ਹੈ ਉਹ ਗੁਜ਼ਾਰੀ ਜਾਂਦੇ ਹਾਂ। ਸੋ ਗੁਰੂ ਬਾਬਾ ਜੀ ਦੀ ਬਾਣੀ ਦੇ ਵਿੱਚੋਂ ਅਸਾਂ ਤਨ ਦੇ ਸੰਬੰਧ ਦੇ ਵਿੱਚ ਜੋ ਸਾਨੂੰ ਗਿਆਨ ਵਿਚਾਰ ਸ਼ਬਦਾਂ ਦੇ ਰਾਹੀਂ ਮਿਲਦੇ ਹਨ ਉਹ ਅਸੀਂ ਸਮਝਣਾ। ਦੋ ਨੁਕਤੇ ਆਪ ਜੀ ਦੀ ਸੇਵਾ ਚ ਦਾਸ ਨੇ ਕੱਲ ਅਰਜ਼ ਕੀਤੇ ਸੀ। ਨੰਬਰ ਇੱਕ, ਇਹ ਦੁਰਲੱਭ ਹੈ, ਇਸ ਤੋਂ ਵੱਧ ਕੇ ਕੀਮਤੀ ਸ਼ੈ ਕੋਈ ਹੋਰ ਨਹੀਂ। ਨੰਬਰ ਦੋ, ਇਹ ਰੱਬ ਦਾ ਮੰਦਰ ਹੈ। ਆਓ ਅੱਜ ਤੀਸਰਾ ਨੁਕਤਾ ਆਪ ਜੀ ਦੇ ਸਾਹਮਣੇ ਰੱਖੀਏ। ਗੁਰੂ ਸਾਹਿਬ ਆਖਦੇ ਹਨ ਇਹ ਰੱਬ ਦੀ ਕਾਮਣੀ ਹੈ, ਇਹ ਜਿਹੜਾ ਸਰੀਰ ਹੈ ਇਹ ਰੱਬ ਦੀ ਪਤਨੀ ਹੈ, ਰੱਬ ਦੀ ਕਾਮਣੀ ਹੈ, ਅਤੇ ਉਸਨੇ ਆਪ ਇਸ ਨੂੰ ਆਪਣੀ ਮਰਜ਼ੀ ਦੇ ਨਾਲ ਡਿਜ਼ਾਈਨ ਕੀਤਾ, ਆਪ ਉਸਨੂੰ ਉਸਨੇ ਸੁੰਦਰਤਾ ਬਖਸ਼ੀ ਹੈ, ਆਪ ਉਸਨੇ ਇਸ ਨੂੰ ਸਵਾਰਿਆ ਸ਼ਿੰਗਾਰਿਆ ਹੈ। ਇਹ ਸਰੀਰ ਰੱਬ ਦੀ ਕਾਮਣੀ ਹੈ, ਰੱਬ ਦੀ ਔਰਤ। ਅਗਰ ਸਾਡੇ ਪਾਸ ਇਹ ਹੈ ਤੇ ਇੱਕ ਰੱਬ ਦੀ ਅਮਾਨਤ, ਇਹ ਰੱਬ ਦੀ ਕਾਮਣੀ ਹੈ। ਮਹਾਰਾਜ ਜੀ ਆਪਣੀ ਬਾਣੀ ਚ ਆਖਦੇ ਹਨ

0: ਹੋਏ ਤੇ ਲੱਕੜੀ ਅੰਦਰ ਕੀੜਾ ਹੋ ਜੇਤੇ ਦਾਣੇ ਆ ਨਿੱਕੇ ਪਹਿਲਾਂ ਪਾਣੀ
1: ਅੱਖੀ ਸੁਧ ਵੇਖਣਾ ਪੱਤ

0: ਵਿਆਹ ਨਿਸ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆ ਰਿਸ ਸਵਾਇ ਸਾਰੇ ਘਰ ਕਮਾਵਣੀ ਤੁਰਸੋਡੇ ਤਿੰਨਾ ਪਾਏ ਨਾਨਕ ਕੀ ਵਾਹਰੀ ਹੋਰ ਦੂਜੀ ਨਾ ਹੀ ਜਾਏ ਸੋ ਕਰੇ ਕਿਸੇ ਜਾਏ ਸੁਧ
1: ਸਾਹਿਬੀ ਦੌਰ ਗੁਰੂ ਸਾਹਿਬ ਪਾਤਸ਼ਾਹ ਜੀ ਆਪ ਜੀ ਕੀਰਤਨ ਪੇਟ ਮੈਂ ਮੈਂ ਅਰਦਾਸ ਚਾਹੁੰਦੇ ਹਾਂ ਪਾਤਸ਼ਾਹ ਜੀ ਜਿਹਨਾਂ ਨੇ ਰੱਖਦਾ ਨੇ ਮਾਇਆ ਸੋਖ ਸਾਨੂੰ ਭਰਪੂਰ ਕਰਨ ਸਤਿ ਖਾਲਸਾ ਕਰਨ ਫੁੱਲਾਂ ਚ ਕੋਈ ਖਿਮਾ

जो गाएगा जो सुनेगा चित ला के। कबीर साहब फरमान करते ने किसी किस्म का शंका नहीं, सानू तो शंका बनी है ना, अज तक शंका बनी है, अज तक बाणी विचों रब नजर नहीं आया, क्योंकि शंका बनी हुई है। ते शंका जड़ी है डूब दिंदी है, ते कबीर साहब फरमान करदे ने कोई गावे को सुने हरनामा चित लाए, कोई इस नु चित ला के गा लवे, कोई इस नु चित ला के सुन लवे, ते फिर पता की हुंदा, कहो कबीर संसा नहीं, अंत परम गत पाए, अंत परम गति दी प्राप्ति हो जांदी है। जेड़ा इस बाणी नु चित ला के सुने, जेड़ा इस बाणी नु चित ला के गावे, उस दी परम गति हो जांदी है, मुक्त हो जांदा, संसार दे विचों बंधना तो रहत हो जांदा, जन्म मरण तो रहत हो जांदा। ते कबीर साहब ने ए भी फुरमान कीता नाल नाल भी दुनिया दे लोगो इस नु गीत ना जाने हो, बाणी नु गीत ना जाने हो, ए ब्रह्म दी विचार है, ए ब्रह्म दी विचार है। ते असी ते इस बाणी नु गीत ही सुन लिया, गीत ही समझ लिया, कन्ना नू आवाज चंगी लगनी चाहिदी है, दिल शीरवी आवाज होवे, दिल कश आवाज होवे, दिल पजीर आवाज होवे, जेड़ी दिल दे उपर असर पांदी चलदी जाए। ते फिर साडे कन्ना नू चंगी लगदी जांदी है, असी फिर उसकी ट्यून नू, असी फिर उसकी मधुर धुन नू सुन सुन कई मोहित हुंदे जाने हैं, पर उस दी विचार नहीं करदे भी ये गांधी की पई है, कहंदी की पई है, की कह रही है, नहीं सुनिया, अज तक नहीं सुनिया। साहिब गरीब नवाज सचे पातशाह जी महाराज जी की कृपा दे नाल बड़ा समा हो गया श्री गुरु ग्रंथ साहिब महाराज नू स्थापित कीतिया होया, ते बड़े बड़े महापुरख आए संसार दे अंदर, व्यक्ति जिन्हां ने रब नू बाणी विचों प्रगट कर लिया, ते बाणी दे विचों रब दे दर्शन कीते, बाणी दा रूप आप हो गए, बाणी दा रूप हो गए। फिर जदों बाणी हिरदे दे अंदर वसी, ओ ब्रह्म दी बाणी है, जो विचार कहंदे हन ओह सच हो जांदा, जो विचार आखदे ने ओह सच हो जांदा। ए ते गल है मनन दी, गुरु साहिब ने फरमान कीता सतगुर बचन तुम्हारे, हे अकाल पुरख परिपूर्ण परमात्म देव जीओ, तुम्हारे बचन तुहाडे बचन सतगुर बचन तुम्हारे निर्गुण निस्तारे, निर्गुणा नु नितार दिंदे ने, जिन्हां दी तरन दी आस नहीं हुंदी ओ तर जांदे ने। महा बिखादी दुष्ट अपवादी ते पुनीत संगारे, महा पापी महा दुष्ट लोग पुनीत हो जांदे ने, जेडे नरकां च जा रहे हुंदे ने ना उन्हां दा जन्म पौ जांदा, जन्म घुम जांदा तेरी बाणी सुनन दे नाल। ते गुरु की बाणी है, गुरु की बाणी, ते गुरु की बाणी रसना विचों निकली हुई बाणी, अकाल की बाणी दा ऐसा जादू है, सप नू वस करन वाले ना कीलन वाले सप नू बीन वजांदे ने, ते बीन दे अंदर कोई उसका जिहड़ा मंत्र है ना ओ गायन करदे ने, ते जहरीले तो जहरीला नाग भी उस मदर धुन नू सुन के ते झूमन लग जांदा। ते सत पुरखां ने फरमान कीता सप ते कुछ जहरीला नहीं, इंसान बड़ा जहरीला, इंसान दा डंगया होया इंसान पानी नहीं मंगदा, सप दा ते इलाज है, पर इंसान दा डंग इंसान नू वज जावे ना, ओ पुश्तां दर पुश्तां पीढ़ियां दर पीढ़ियां चलदा रहिंदा, ओ डंग निकलदा ही नहीं। इस बाणी नू ब्रह्म दी विचार करके मनन वाले, गुरु करके मनन वाले तर गए ने। साहिब गुरु अर्जन देव जी महाराज पूर्ण गुरु हन, जदों बाणी एकत्र करन लगे ना गोइंदवाल साहब जी दी धरती दे विच आए, मोहन जी पासों पोथियां लैण वास्ते
ਤੇ ਸ਼ਬਦ ਗਾਉਣੇ ਕੀਤੇ, ਅਕਾਲ ਪੁਰਖ ਦੀ ਸਿਫਤ ਗਾਣੀ ਸ਼ੁਰੂ ਕੀਤੀ, ਮਦਰ ਤੰਬੂਰਾ ਵਜਾ ਕੇ ਭੁੰਜੇ ਥੱਲੇ ਚੌਂਕੜਾ ਲਾ ਕੇ ਸਮਾਧੀ ਲਾ ਕੇ ਜਿੱਥੇ ਅੱਜ ਵੀ ਮੋਹਨ ਦਾ ਚੁਬਾਰਾ ਬਣਿਆ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਅੰਦਰ, ਉਥੀਆਂ ਮਿਲਣ ਤੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਪੋਥੀਆਂ ਨੂੰ ਜਿਹੜੀਆਂ ਕਿ ਅਜੇ ਗੁਰੂ ਦਾ ਰੂਪ ਨਹੀਂ ਸਨ ਹੋਈਆਂ, ਸੰਗ੍ਰਹਿਣ ਨਹੀਂ ਸਨ ਕੀਤੀਆਂ ਗਈਆਂ, ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਸੁੰਦਰ ਪਾਲਕੀ ਮੰਗਵਾਈ ਸੋਨੇ ਦੀ। ਸੋਨੇ ਦੀ ਸੁੰਦਰ ਪਾਲਕੀ ਜਿਹੜੀ ਹੀਰਿਆਂ ਤੇ ਮੋਤੀਆਂ ਨਾਲ ਜੜਤਾ ਹੋਈ ਹੋਈ ਸੀ, ਸਤਿਗੁਰੂ ਗਰੀਬ ਨਵਾਜ ਨੇ ਉਸ ਦੇ ਅੰਦਰ ਉਸਦਾ ਨਿਵਾਸ ਕਰਵਾਇਆ। ਚੰਦਨ ਦਾ ਚੌਰ ਮੰਗਾ ਕੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਨੰਗੇ ਪੈਰੀ ਤੇ ਨਾਲ ਸੰਗਤਾਂ ਸ਼ਬਦ ਗਾਇਨ ਕਰਦੀਆਂ ਹੋਈਆਂ ਬੜੇ ਅਦਬ ਸਤਿਕਾਰ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਦੇ ਵਿੱਚ ਇਸ ਪੋਥੀਆਂ ਨੂੰ ਲੈ ਕੇ ਆਈਆਂ, ਜਿਹੜੀਆਂ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਾਣੀ ਦਾ ਰੂਪ ਹੈ। ਬੜਾ ਸਤਿਕਾਰ ਕੀਤਾ ਮਹਾਰਾਜ ਨੇ ਆਪਣੇ ਹੱਥੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਕਾਸ਼ ਕਰਕੇ ਸਾਰੀ ਸਾਰੀ ਰਾਤ ਚੌਰ ਕਰਦੇ ਰਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ। ਇਹ ਦੱਸ ਦਿੱਤਾ ਵੀ ਇਹ ਗੁਰੂ ਕੀ ਬਾਣੀ ਤਾਰਨ ਯੋਗ ਹੈ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਉਸ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ। ਬਾਤ ਕੇਵਲ ਸ਼ਰਧਾ ਦੀ ਹੈ, ਸ਼ੰਕੇ ਦੀ ਬਾਤ ਨਹੀਂ। ਸਾਡੀ ਜ਼ਿੰਦਗੀ ਸ਼ੰਕੇ ਨਾਲ ਜੁੜ ਗਈ, ਕੋਈ ਵੀ ਗੱਲ ਹੋਵੇ ਨਾ ਅਸੀਂ ਸ਼ੰਕਾ ਪਹਿਲਾਂ ਕਰਦੇ ਬਈ ਇਹ ਗੱਲ ਨਹੀਂ ਹੈ, ਤੇ ਸ਼ੰਕਾ ਕਰਨ ਵਾਲੇ ਦਾ ਜੀਵਨ ਜਿਹੜਾ ਨਾ ਵਿਅਰਥ ਚਲਾ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਚੌਰ ਕਰਨ ਦੀ ਕੀ ਲੋੜ ਸੀ, ਸਾਰੀ ਸਾਰੀ ਰਾਤ ਜਾਗਣ ਦੀ ਕੀ ਲੋੜ ਸੀ। ਸ਼ਰਧਾ ਹੈ ਗੁਰੂ ਪ੍ਰਤੀ, ਸ਼ਰਧਾ ਪੈਦਾ ਹੋ ਜਾਏ। ਅੱਜ ਦੇ ਸਿੱਖ ਦੇ ਅੰਦਰ ਸ਼ਰਧਾ ਨਹੀਂ, ਇਹ ਗੱਲ ਨਾਪੀ ਤੋਲੀ ਜਾ ਚੁੱਕੀ ਹੈ ਵੀ ਅੱਜ ਦੇ ਸਿੱਖ ਦੇ ਹਿਰਦੇ ਦੇ ਅੰਦਰ ਸ਼ਰਧਾ ਹੈ ਹੀ ਨਹੀਂ ਗੁਰੂ ਪ੍ਰਤੀ। ਕਦੇ ਸ਼ਰਧਾ ਨਹੀਂ ਪ੍ਰਗਟ ਹੋ ਸਕਦੀ, ਪਹਿਰਾਵਾ ਜ਼ਰੂਰ ਹੈ, ਸ਼ਰਧਾ ਨਹੀਂ ਹੋ ਸਕਦੀ। ਜਿਸ ਗੁਰਸਿੱਖ ਦੇ ਹਿਰਦੇ ਅੰਦਰ ਸ਼ਰਧਾ ਹੈ ਨਾ, ਪਿਆਰ ਹੈ ਨਾ, ਉਸਦਾ ਪਿਆਰ ਅੱਖਾਂ ਵਿੱਚੋਂ ਉਮੰਡ ਉਮੰਡ ਕੇ ਬਾਹਰ ਨਿਕਲਦਾ, ਉਸਦਾ ਪਿਆਰ ਜਿਹੜਾ ਨਾ ਉਸਦੀ ਸ਼ਰਧਾ ਹਿਰਦੇ ਵਿੱਚੋਂ ਫੁੱਟ ਫੁੱਟ ਬਾਹਰ ਨਿਕਲਦੀ ਤੇ ਅੱਖਾਂ ਆਂਸੂ ਨਾਲ ਭਰੀਆਂ ਹੁੰਦੀਆਂ ਨੇ, ਵੈਰਾਗ ਨਾਲ ਭਰੀਆਂ ਹੁੰਦੀਆਂ ਨੇ। ਗੁਰੂ ਕਾ ਸਿੱਖ ਗੁਰੂ ਕੀ ਬਾਤ ਸੁਣ ਕੇ ਕਿੰਤੂ ਨਹੀਂ ਕਰਦਾ, ਉਂਗਲ ਨਹੀਂ ਕਰਦਾ ਬਈ ਇਹ ਗੱਲ ਜਿਹੜੀ ਹੈ ਗੁਰੂ ਕੀ ਨਾ ਮੰਨਣ ਯੋਗ ਹੈ। ਕਬੀਰ ਸਾਹਿਬ ਜੀ ਨੇ ਫੁਰਮਾਨ ਕੀਤਾ ਕਿ ਸਤਿਗੁਰ ਜੀ ਦਾ ਵੀ ਫੁਰਮਾਨ ਹੈ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਐ ਮੇਰੇ ਮਨਾ ਗੋਬਿੰਦ ਕੀ ਬਾਣੀ ਜਪ ਗੋਬਿੰਦ ਗੋ ਪ੍ਰਤਪਾਲਣਾ ਕਰਨ ਵਾਲਾ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲਾ ਗੋ ਪ੍ਰਿਥਵੀ ਦੀ ਪਾਲਣ ਕਰਨ ਵਾਲਾ ਅਕਾਲ ਪੁਰਖ ਮਹਾਰਾਜ ਉਸ ਦੀ ਬਾਣੀ ਨੂੰ ਜਪ ਜਿਹੜਾ ਸਾਰੇ ਸੰਸਾਰ ਅੰਦਰ ਰਮਿਆ ਹੋਇਆ ਉਸ ਦੇ ਬ੍ਰਹਮ ਦੀ ਵਿਚਾਰ ਕਰ। ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਇਹ ਦਰਸਾ ਦਿੱਤਾ, ਦੀਵਾਨ ਸਜਿਆ ਹੋਇਆ, ਸਜੇ ਦੀਵਾਨਾ ਸੰਗਤਾਂ ਭਰਪੂਰ ਹਨ, ਰਾਗੀ ਸੰਕੀਰਤਨ ਕਰ ਰਹੇ ਨੇ, ਸਾਹਿਬ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਮਾਧੀ ਸਥਿਰ ਨੇ, ਨਾਰਦ ਮੁਨੀ ਆਇਆ ਤੂੰਬਾ ਵਜਾਉਂਦਾ ਹੋਇਆ ਸੰਗਤ ਵਿੱਚ, ਸਾਰੀ ਸੰਗਤ ਦੀ ਬਿਰਤੀ ਟੁੱਟ ਗਈ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਪਰਿਕਰਮਾ ਕਰਕੇ ਬਹਿ ਗਿਆ, ਹੱਸਣ ਲੱਗ ਗਿਆ, ਤੂੰਬਾ ਵਜਾਈ ਜਾ ਰਿਹਾ। ਸਿੱਖਾਂ ਨੇ ਉੱਠ ਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਨਾਰਦ ਮੁਨੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਹੱਥ ਦਾ ਇਸ਼ਾਰਾ ਕਰ ਦਿੱਤਾ, ਨਾ ਰੋਕੋ ਨੀ, ਇਹਨੂੰ ਝੂਮਣ ਦਿਓ ਮਸਤੀ ਅੰਦਰ। ਆਖਿਰਕਾਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵੱਲ ਵੇਖ ਵੇਖ ਕੇ ਨਾਰਦ ਮੁਨ ਨੇ ਤੂੰਬਾ ਕੀਤਾ ਬੰਦ, ਆਪਣੀ ਪ੍ਰੇਮ ਭੇਟਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਰੱਖੀ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਦੀਵਾਨ ਦੀ ਸਮਾਪਤੀ ਉਪਰੰਤ ਸਿੱਖਾਂ ਦਾ ਸ਼ੰਕਾ ਨਿਵਰਤ ਕਰਨ ਵਾਸਤੇ ਕਹਿਣ ਲੱਗੇ, ਮਹਾਰਾਜ ਤੂੰਬਾ ਵਜਾਉਂਦਾ ਆ ਗਿਆ, ਸਾਡੀ ਬਿਰਤੀ ਉਖੜ ਗਈ। ਕਹਿਣ ਲੱਗੇ, ਉਹ ਬਿਰਤੀ ਕਿਹੜੀ ਹੋਵੇ ਜਿਹੜੀ ਉਖੜ ਜਾ, ਉਹ ਸਮਾਧੀ ਕਿਹੜੀ ਹੋਵੇ ਜਿਹੜੀ ਉਖੜ ਜਾ। ਸਮਾਧੀ ਲੱਗੀ ਹੋਵੇ ਸੰਸਾਰ ਚ ਭਾਵੇਂ ਜਿੰਨਾ ਸ਼ੋਰ ਗੁੱਲ ਮਰਜੀ ਹੋਵੇ, ਬਿਰਤੀ ਉਖੜੇ ਨਾ, ਸਮਾਧੀ ਉਖੜੇ ਨਾ। ਜੇ ਕਿਸੇ ਦੀ ਗੱਲ ਸੁਣ ਲਈ ਨਾ, ਕੰਨ ਦੂਜੇ ਪਾਸੇ ਖਿੱਚਿਆ ਗਿਆ, ਸਮਝੋ ਅਜੇ ਅੰਦਰਲਾ ਰਸ ਪ੍ਰਗਟ ਨਹੀਂ ਹੋਇਆ, ਬਾਹਰਲੇ ਰਸ ਦਾ ਹੀ ਉਮੀਦਦਾਰ ਹੈ ਇਨਸਾਨ ਜਿਹੜਾ ਗੱਲਾਂ ਸੁਣਨ ਲੱਗ ਜਾਂਦਾ। ਅਸੀਂ ਪਾਠ ਪੜ੍ਹਦੇ ਹੋਈਏ ਨਾ ਤੇ ਝੱਟ ਗੁਟਕਾ ਬੰਦ ਕਰ ਦੀਦਾ, ਕੋਈ ਆ ਜਾਵੇ ਉਸ ਦੀ ਗੱਲ ਸੁਣਨ ਲੱਗ ਜੀ ਦੀ ਹੈ, ਸੁਣਾ ਗੱਲ।
ਬਾਣੀ ਭਾਵੇਂ ਅੱਧ ਵਿਚਕਾਰ ਰਹਿ ਜੇ, ਭਾਵੇਂ ਪੰਜਵੀਂ ਪੌੜੀ ਹੋਵੇ ਤੇ ਭਾਵੇਂ ਸੱਤਵੀਂ ਹੋਵੇ ਭਾਵੇਂ ਦਸਵੀਂ ਹੋਵੇ, ਪੜ੍ਹਦੇ ਨਹੀਂ। ਨਾਲ ਨਾਲ ਫਿਰ ਕਈ ਵਾਰੀ ਬਾਣੀ ਵੀ ਪੜ੍ਹੀ ਜਾਂਦੇ, ਨਾਲ ਨਾਲ ਉਹਦੇ ਗੱਲਾਂ ਵੀ ਕਰੀ ਜਾਂਦੇ। ਇਹ ਚੰਗੀ ਬਾਣੀ, ਚੰਗਾ ਪਿਆਰ ਹੈ, ਚੰਗਾ ਏ ਬੈਰਾਗ ਹੈ। ਇਹ ਕਿਸ ਪਾਸੇ ਦਾ ਬੈਰਾਗ ਹੈ, ਕਿਸ ਪਾਸੇ ਦੀ ਰੁਟੀਨ ਹੈ, ਕਿਸ ਪਾਸੇ ਦੀ ਸ਼ਰਧਾ ਹੈ ਵੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਨਾਲ ਨਾਲ ਗੱਲਾਂ ਕਰੀ ਜਾਣੀਆਂ। ਫਿਰ ਬਾਣੀ ਪੜ੍ਹਦਿਆਂ ਪੜ੍ਹਦਿਆਂ ਕਈ ਵਾਰੀ ਕੋਈ ਚਾਹ ਨਾਸ਼ਤਾ ਤਿਆਰ ਹੋ ਕੇ ਆ ਜਾਂਦੀ, ਗੁਟਕਾ ਰੱਖ ਦੀ ਦਾ ਪਹਿਲਾਂ ਉਹ ਛਕੀ ਦਾ, ਬਾਅਦ ਵਿੱਚ ਫਿਰ ਬਾਣੀ ਪੜ੍ਹਨੀ ਸ਼ੁਰੂ ਕਰ ਦੀ ਦੀ ਏ। ਐ ਤੇ ਸਾਡਾ ਪਿਆਰ ਹੈ, ਇਹ ਤੇ ਸਾਡੀ ਸ਼ਰਧਾ, ਸਾਡਾ ਜੀਵਨ ਵੇਖੋ ਵੀ ਕਿੰਨਾ ਕੁ ਅਸਲੀ ਹੈ, ਕਿਤਨਾ ਕੁ ਚੰਗਾ ਜੀਵਨ ਹੈ। ਮਹਾਰਾਜ ਕਹਿਣ ਲੱਗੇ, ਤੁਹਾਡੀ ਅਜੇ ਅੰਦਰਲੀ ਬਿਰਤੀ ਪ੍ਰਗਟ ਨਹੀਂ ਹੋਈ, ਸ਼ਰਧਾ ਨਹੀਂ ਪ੍ਰਗਟ ਹੋਈ, ਤੁਹਾਡੀ ਬਿਰਤੀ ਅਜੇ ਰੱਬ ਨਾਲ ਜੁੜੀ ਨਹੀਂ। ਨਹੀਂ ਤੇ ਬਾਹਰੀ ਤੂੰਬਾ ਵੱਜਦਾ ਹੋਵੇ, ਭਾਵੇਂ ਜੋ ਮਰਜ਼ੀ ਵੱਜਦਾ ਹੋਵੇ, ਤੁਹਾਡੀ ਬਿਰਤੀ ਉਖੜੇ ਕਿਵੇਂ ਸਿੱਖੋ। ਮਹਾਰਾਜ ਗਰੀਬ ਨੂੰ ਅੱਜ ਕਹਿਣ ਲੱਗੇ, ਇਸ ਬਾਣੀ ਨੂੰ ਪੜ੍ਹਨ ਵਾਲਿਆਂ ਦਾ ਤੇ ਉਧਾਰ ਹੋ ਜਾਂਦਾ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਨੇ ਪ੍ਰੇਮ ਭੇਟ ਕੀਤੇ ਹੋਏ, ਜਿਹੜੇ ਤੀਰ ਸਨ ਨਾ, ਖੰਭ ਸਨ, ਖੰਭ ਤੀਰਾਂ ਦੇ ਨਾਲ ਬੰਨ ਕੇ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਨੇ ਪੂਰੇ ਜ਼ੋਰ ਦੇ ਨਾਲ ਚਿੱਲਾ ਚੜਾਇਆ, ਤੀਰ ਚਲਾਇਆ, ਤੀਰ ਬੜੀ ਦੂਰ ਤੱਕ ਗਿਆ, ਚਾਰੇ ਦਿਸ਼ਾ ਵੱਲ ਤੀਰ ਚਲਾ ਕੇ ਮਹਾਰਾਜ ਕਹਿਣ ਲੱਗੇ, ਤੀਰ ਲੱਭ ਕੇ ਲਿਆਓ। ਸਾਰੇ ਦੇ ਸਾਰੇ ਸਿੰਘ ਜਿਹੜੇ ਤੀਰ ਲੱਭਣ ਵਾਸਤੇ ਚਲੇ ਗਏ, ਸ਼ਾਮ ਹੋ ਗਈ, ਵਾਪਸ ਆ ਗਏ, ਤੀਰ ਨਾ ਮਿਲੇ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਆਪ ਤੀਰ ਚਲਾਉਂਦੇ ਸੀ, ਅਸੀਂ ਅੱਧੇ ਘੰਟੇ ਘੰਟੇ ਚ ਹੱਦ ਤੀਰ ਲੱਭ ਕੇ ਲੈ ਆਉਂਦੇ ਸੀ। ਅੱਜ ਕਿਹੜੇ ਤੀਰ ਚਲਾਏ ਨੇ ਤੁਸੀਂ ਵੀ, ਅੱਜ ਤੇ ਮਿਲੇ ਹੀ ਨੀ, ਸ਼ਾਮਾਂ ਪੈ ਗਈਆਂ ਨੇ, ਤੀਰ ਲੱਭਿਆ ਹੀ ਨੀ ਕਿਤੇ ਵੀ, ਐਡੀ ਦੂਰ ਜਾਣ ਵਾਲਾ ਤੀਰ ਕਿੱਥੇ ਹੈ। ਮਹਾਰਾਜ ਅਸੀਂ ਬੜੀ ਬੜੀ ਕੋਹਾਂ ਤੱਕ ਤੀਰ ਲੱਭ ਆਏ, ਤੇ ਗਰੀਬ ਨੂੰ ਅੱਜ ਕਹਿਣ ਲੱਗੇ, ਤੀਰ ਉਹੀ ਸੀ, ਤੀਰ ਤੁਹਾਡੇ ਇਲਾਕੇ ਵਿੱਚ ਡਿੱਗਣਾ ਸੀ, ਪਰ ਉਸ ਦੇ ਨਾਲ ਬੰਨੇ ਹੋਏ ਹਮਾ ਪੰਛੀ ਦੇ ਜਿਹੜੇ ਖੰਭ ਸੀ ਨਾ, ਹਮਾ ਪੰਛੀ ਦੇ ਖੰਭ, ਕਈ ਹਮਾਯੂ ਪੰਛੀ ਕਹੀ ਜਾਂਦੇ ਨੇ, ਹਮਾਯੂ ਪੰਛੀ ਨੀ, ਹਮਾ ਪੰਛੀ, ਹਮਾ ਪੰਛੀ ਦੇ ਜਿਹੜੇ ਖੰਭ ਸਨ ਨਾ, ਜਿਹੜੇ ਤੀਰ ਨਾਲ ਬੰਨ ਦਿੱਤੇ, ਤੇ ਉਹ ਜਿਹੜਾ ਪੰਛੀ ਹੈ ਨਾ, ਉਹ ਰਹਿੰਦਾ ਪਰਲੋਕ ਵਿੱਚ, ਸੱਚਖੰਡ ਵਿੱਚ, ਉਹ ਉਥੇ ਦਾ ਆਦਿ ਹੈ। ਜਿੱਥੇ ਦਾ ਰਹਿਣ ਵਾਲਾ ਪੰਛੀ ਹੈ ਨਾ, ਜਦੋਂ ਤੀਰ ਚਲਾਇਆ ਖੰਭਾਂ ਵਿੱਚ, ਇਤਨੀ ਤਸੀਰ ਵੀ ਤੀਰਾਂ ਨੂੰ ਹੀ, ਧੁਰ ਅੰਦਰ ਗੁਰਸਿੱਖ ਦਾ ਨਿਵਾਸ ਹੋਏਗਾ, ਉਥੇ ਜਾ ਕੇ ਗੁਰਸਿੱਖ ਨਿਵਾਸ ਕਰੇਗਾ। ਧੁਰ ਕੀ ਬਾਣੀ ਆਈ ਤਨ ਸਗਲੀ ਚੰਦ ਮਟਾਈ, ਜਿਵੇਂ ਪੰਛੀ ਦੇ ਖੰਭ ਤੀਰਾਂ ਨੂੰ ਲੈ ਗਏ ਨੇ, ਇਸ ਤਰ੍ਹਾਂ ਬਾਣੀ ਜਪਣ ਵਾਲੇ ਦਾ ਉਧਾਰ ਸਿੱਧਾ ਹੋਏਗਾ ਤੇ ਚਲਾ ਜਾਏਗਾ, ਉਹ ਉਰਲੇ ਪਾਸੇ ਕਿਤੇ ਨੀ ਖੜੇਗਾ, ਨਾਨ ਸਟਾਪ ਜਾਏਗਾ ਅਕਾਲ ਪੁਰਖ ਦੀ ਦਰਗਾਹ ਦੇ ਅੰਦਰ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਫਰਮਾਇਆ, ਬ੍ਰਹਮ ਦੀ ਵਿਚਾਰ ਕਰੋ, ਗੀਤ ਸਮਝ ਕੇ ਇਸ ਨੂੰ ਨਾ ਮੰਨੋ, ਗੁਰੂ ਸਮਝ ਕੇ ਇਸ ਦਾ ਪਵਿੱਤਰ

क्या हाथ के नाम जाए

दुष्ट सब तारिया जा, निंदक दुष्ट सब तारिया

ਕਮਲ ਗੁਣ ਕਹੀਏ ਤੇਰੇ ਗੁਣ ਪਾਉਂਦੇ ਮੈਂ ਇੱਕ ਨਾ ਜਾਣਿਆ ਕਮਲ ਗੁਣ ਕਹੀਏ ਜਿਹਬਾ ਏ

ਵੱਡੀ ਹੂੰ ਵੱਡਾ ਅਬਾਰ ਤੇਰਾ ਮਰਦਬਾ ਵੱਡੀ ਹੂੰ ਵੱਡਾ ਅਬਾਰ ਤੇਰਾ ਮਰਦਬਾ ਨਿਰਮਲ ਨਿਰਮਲ ਸੂਚਾ ਨਿਰਮਲ ਨਿਰਮਲ ਸੂਚਾ ਸੁਚੋ ਸੂਚਾ ਸੁਚੋ ਸੂਚਾ ਸੁਚੋ ਸੂਚਾ ਸੁਚੋ ਸੂਚਾ ਅੰਤ ਨ ਅੰਤਾ ਸਦਾ ਬੇਅੰਤਾ ਕਹੋ ਨਾਨਕ ਉੱਚੋ ਉੱਚਾ ਉੱਚੋ ਉੱਚਾ ਉੱਚੇ ਤੇ ਉੱਚੋ ਜਾਨੀ ਜੈ ਪ੍ਰਭ ਤੇ ਉਥਾਨ ਉੱਚੇ ਤੇ ਉੱਚੋ ਜਾਨੀ ਜੈ ਪ੍ਰਭ ਤੇ ਉਥਾਨ ਤੇਰੋ ਥਾਨੰ

ਹਰ ਜਪੇ ਹਰ ਮੰਦਰ ਸਾਜਿਆ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਹਰ ਮੰਦਰ ਸਾਜਿਆ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਹਮੇ ਅਪਰਾਧੀ ਤੁਮ ਬਖਸ਼ਾਤੇ ਜਿਸ ਪਾਪੀ ਕੋ ਮਿਲੇ ਨਾ।

0: ಬೇಂತಿ ಹರಿ ಕೃಪಾ ಕರ್ತು
1: ನೀ ಹರಿ ಹೇಳ ನೀ ಸರ್ ಹೇಳ.

Sea, Señor Dios. ਇਹ ਰਾਗ ਆਪ ਸਰਵਣ ਕਰ ਰਹੇ ਹੋ ਹੁਣ ਗੌੜੀ ਚੇਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰਾਗ ਹੈ ਔਰ ਕਬੀਰ ਸਾਹਿਬ ਨੇ ਵੀ ਇਸ ਰਾਗ ਵਿੱਚ ਹੀ ਕਿਰਪਾ ਕੀਤੀ ਹੈ ਬੜੇ ਪਿਆਰ ਨਾਲ ਗੌੜੀ ਚੇਤੀ ਗੁਰੂ ਗ੍ਰੰਥ ਸਾਹਿਬ ਦਾ ਰਾਗ ਹੈ ਬੜੇ ਪਿਆਰ ਨਾਲ ਸੁਣੀ ਔਰ ਜੋ ਇਸਦਾ ਤਾਲ ਹੈ ਉਹ 15 ਮਾਤਰਾ ਹੈ

ਪੌੜੀ ਸੱਚਾ ਸਾਹਿਬੇਗ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦਿੱਤ ਮਿਲ ਸੱਚਤਾ ਤਿੰਨੀ ਸੱਚ ਕੁਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ

ਮਾਣਾ ਆਲਮਲ ਖਾਈ ਸਿਰਛਾਈ ਪਾਈ ਮੂਰਖ ਅੰਧੇ ਪਤ ਗੁਆਈ ਵਿਲਣਾ ਮੈਂ ਕਿਥਾਈ ਨਾ ਪਾਈ ਰਹਿ ਪਵਾਣੀ ਮੜੀ ਮਸਾਣੀ ਅੰਦਰ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਮਜਾਏ ਨਾਨਕ ਨਜ਼ਰ ਕਰੇ ਸੋ ਪਾਏ ਅਸ ਅੰਦੇ ਸੇ ਤੇਨੇ ਕੇਵਲ ਹਮੇ ਸਬਦ ਜਲਾਏ ਪੌੜੀ।

सब न होए दारू, सब न होए दारू, पापड़े धोए नानको खाने बेनती, किन सच

ਡੰਡਾ ਤਲੀ ਖਾਕ ਜੀ ਮਿਲੇ ਤੋ ਮਸਤਕ ਲਾਈਐ ਕੂੜਾ ਲਾਲ ਛੱਡੀਐ ਹੋਏ ਇੱਕ ਮਨ ਅਲਕ ਧਿਆਈਐ ਫਲਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜਤ ਨਾ ਦੀ ਪਾਈਐ ਮਤ ਥੋੜੀ।

ਜੇ ਉਸ ਵਾਹਿਗੁਰੂ ਦੀ ਭਗਤੀ ਕਰਦਿਆਂ ਕੋਈ ਨਿੰਦਾ ਕਰਦੇ ਉਹਦੇ ਨਾਲ ਝਗੜਾ ਨਾ ਕਰੋ। ਬਲਕਿ ਭਗਤ ਜੀ ਕਹਿੰਦੇ ਨੇ ਇਸ ਰਸਨਾ ਦੇ ਨਾਲ ਉਸ ਅੰਮ੍ਰਿਤ ਰੂਪੀ ਨਾਮ ਪੀ ਜਾਓ, ਕਿਸੇ ਨਾਲ ਝਗੜਾ ਨਾ ਕਰੋ, ਵਾਦ ਵਿਵਾਦ ਨਾ ਕਰੋ।

ਸੇਵਕ ਸਿੱਖ ਪੂਜਨ ਸਭ ਆਵੇ। ਸਤਿਗੁਰੂ ਗਰੀਬ ਨਵਾਜ ਸਾਹਿਬ ਗੁਰੂ ਰਾਮਦਾਸ ਮਹਾਰਾਜ ਦਾ ਪਵਿੱਤਰ ਵਾਕ ਹੈ ਬਈ ਪੂਜਨ ਸਭ ਆਵੇ। ਸੇਵਕ ਤੇ ਸਿੱਖ ਗੁਰੂ ਕੇ ਦਰਬਾਰ ਅੰਦਰ ਪੂਜਨ ਵਾਸਤੇ ਆਉਂਦੇ ਨੇ। ਕਿਸ ਨੂੰ? ਪੂਜਨ ਜੋ ਕੋਈ ਹਸਤੀ ਹੋਏਗੀ ਨਾ, ਜਿਸ ਨੂੰ ਪੂਜਨ ਵਾਸਤੇ ਆਉਂਦੇ ਨੇ ਤੇ ਪੂਜਨ ਵਾਸਤੇ ਆ ਕੇ ਉਸ ਨੂੰ ਪੂਜ ਕੇ ਅੰਮ੍ਰਿਤ ਰੂਪ ਬਾਣੀ ਨੂੰ, ਉੱਤਮ ਬਾਣੀ ਨੂੰ ਗਾਉਂਦੇ ਨੇ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਵਾਕ ਸਿੱਖ ਸੰਗਤਾਂ ਤੇ ਸੇਵਕਾਂ ਦੇ ਹਿਰਦੇ ਅੰਦਰ ਵਸਿਆ, ਜੋ ਮਹਾਰਾਜ ਨੇ ਲਿਖਿਆ ਸੀ ਤੇ ਸਿੱਖ ਸੰਗਤ ਅੰਦਰ ਉਜਾਗਰ ਕੀਤਾ ਸੀ ਬਈ ਪੂਜਾ ਅਕਾਲ ਪੁਰਖ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਇਸ ਵਾਸਤੇ ਪੂਜਣ ਯੋਗ ਹਸਤੀ ਹੋਈ ਅਕਾਲ ਪੁਰਖ, ਪੂਜਾ ਅਕਾਲ ਕੀ। ਪੂਜਣ ਯੋਗ ਹਸਤੀ ਹੈ ਅਕਾਲ ਪੁਰਖ, ਅਕਾਲ ਜਿਹੜਾ ਕਾਲ ਤੋਂ ਰਹਿਤ ਹੈ, ਜਿਸ ਨੇ ਸ੍ਰਿਸ਼ਟੀ ਨੂੰ ਜਨਮ ਦਿੱਤਾ, ਜਿਸ ਦਾ ਨਾਮ ਅਕਾਲ ਮੂਰਤ ਹੈ, ਜਿਹੜਾ ਅਜੂਨੀ ਹੈ, ਜਿਹੜਾ ਸਹਿ ਭੰਗ ਹੈ, ਜਿਹਦਾ ਸੁਤੇ ਸਿੱਧ ਪ੍ਰਕਾਸ਼ ਹੋ ਜਾਂਦਾ, ਉਹ ਮਿਲਦਾ ਗੁਰੂ ਦੀ ਕਿਰਪਾ ਨਾਲ। ਸਤਿਗੁਰੂ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੜਾ ਪਵਿੱਤਰ ਵਾਕ ਕਿਹਾ ਬਈ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ, ਜੂਨਾ ਤੋਂ ਰਹਿਤ ਹੈ, ਜੂਨੀਆਂ ਵਿਚ ਨਹੀਂ ਆਉਂਦਾ, ਉਹ 84 ਲੱਖ ਜੂਨ ਚ ਨਹੀਂ ਆਉਂਦਾ, ਜਨਮ ਮਰਨ ਚ ਨਹੀਂ ਉਹ ਆਉਂਦਾ, ਉਹ ਜੂਨਾ ਤੋਂ ਰਹਿਤ ਹੈ। ਹੈ ਕੌਣ ਜੀ? ਉਹ ਅਕਾਲ ਮੂਰਤ ਹੈ। ਉਸਦਾ ਨਾਮ ਕੀ ਹੈ ਜੀ? ਉਸਦਾ ਨਾਮ ਹੈ ਸਤਨਾਮ, ਸੱਚਾ ਨਾਮ। ਉਸ ਤੋਂ ਛੁੱਟ ਕੋਈ ਹੋਰ ਵੀ ਤਾਕਤ ਹੈ ਨਾ ਜੀ? ਉਹ ਇੱਕ ਹੈ, ਉਹ ਓੰਕਾਰ, ਉਹ ਅੰਗ ਤ੍ਰੈ ਕਾਲ ਵਿੱਚ ਪ੍ਰਕਾਸ਼ ਕਰਨ ਵਾਲਾ, ਤਿੰਨਾਂ ਸਮਿਆਂ ਦੇ ਅੰਦਰ ਉਹ ਉਜਾਗਰ ਹੋਣ ਵਾਲਾ ਇੱਕ ਅਕਾਲ ਪੁਰਖ ਮਹਾਰਾਜ ਹੈ। ਸਭ ਗਾਵੇ ਹਰ ਹਰ ਉੱਤਮ ਬਾਣੀ, ਉਸ ਦੀ ਦਿੱਤੀ ਹੋਈ ਬਾਣੀ ਨੂੰ ਸਭ ਗਾਉਂਦੇ ਨੇ। ਪਹਿਲਾਂ ਉਸ ਦੀ ਪੂਜਾ ਕਰਦੇ ਨੇ, ਪਹਿਲਾਂ ਉਸ ਨੂੰ ਪੂਜਦੇ ਨੇ, ਫਿਰ ਪੂਜ ਕੇ ਉਸ ਦੀ ਦਿੱਤੀ ਹੋਈ ਬਾਣੀ ਨੂੰ ਗਾਉਂਦੇ ਨੇ। ਉਸ ਦੇ ਦਿੱਤੇ ਹੋਏ ਜੋ ਅਕਾਲ ਕੀ ਬਾਣੀ ਹੈ, ਦਿੱਤੇ ਹੋਏ ਅਲਫਾਜ਼ ਨੇ, ਦਿੱਤੇ ਹੋਏ ਪਵਿੱਤਰ ਵਾਕ ਨੇ, ਮਿੱਠੇ ਵਾਕ ਨੇ, ਉਹਨਾਂ ਨੂੰ ਗਾਉਂਦੇ ਨੇ ਤੇ ਗਾ ਗਾ ਕੇ ਵਿਚਾਰ ਕਰਦੇ ਨੇ। ਸਭ ਗਾਵੇ ਹਰ ਹਰ ਉੱਤਮ ਬਾਣੀ। ਪਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਗੁਰੂ ਰਾਮਦਾਸ ਮਹਾਰਾਜ ਨੂੰ ਸਵਾਲ ਕਰਤਾ ਸਿੱਖਾਂ ਨੇ, ਸਤਿਗੁਰੂ ਅਕਾਲ ਪੁਰਖ ਦੀ ਹਸਤੀ ਤੇ ਵੇਖਣ ਵਿਚ ਨਹੀਂ ਆਉਂਦੀ, ਨਾ ਅਸੀਂ ਕਦੇ ਵੇਖੀ ਹੈ, ਤੇ ਜਿਹੜੀ ਹਸਤੀ ਅਸੀਂ ਵੇਖੀ ਨਹੀਂ ਮਹਾਰਾਜ, ਉਸ ਦੀ ਪੂਜਾ ਕਿਵੇਂ ਕਰੀਏ? ਮਹਾਰਾਜ ਕਹਿੰਦੇ ਨੇ ਵੀ ਅਨੁਭਵ ਦੁਆਰਾ, ਅਨੁਭਵਤਾ ਦੇ ਨਾਲ ਉਸ ਨੂੰ ਪਾਇਆ ਜਾ ਸਕਦਾ, ਉਹ ਨਜ਼ਰ ਨਹੀਂ ਆਉਂਦਾ। ਤੇ ਮਹਾਰਾਜ ਫਿਰ ਜੋ ਨਜ਼ਰ ਹੀ ਨਹੀਂ ਆਉਂਦਾ ਤੇ ਉਸ ਨੂੰ ਵੇਖੀਏ ਕਿਸ ਵਿੱਚੋਂ? ਕਹਿਣ ਲੱਗੇ ਉਸ ਦੀ ਬਾਣੀ ਵਿੱਚੋਂ। ਅਕਾਲ ਪੁਰਖ ਮਹਾਰਾਜ ਦੇ ਦਰਸ਼ਨ ਬਾਣੀ ਵਿੱਚੋਂ ਹੁੰਦੇ ਨੇ, ਰੱਬ ਪਰਮਾਤਮਾ ਈਸ਼ਵਰ ਦੇ ਦਰਸ਼ਨ ਬਾਣੀ ਵਿੱਚੋਂ ਹੁੰਦੇ ਨੇ, ਕਿਉਂਕਿ ਬਾਣੀ ਅਕਾਲ ਪੁਰਖ ਦਾ ਰੂਪ ਹੈ, ਅਕਾਲ ਬਾਣੀ ਦਾ ਰੂਪ ਹੈ।

ਜਿਵੇਂ ਕੋਈ ਬਾਹਰ ਵਿਦੇਸ਼ ਵਿਚ ਬੈਠਾ ਜਾਂ ਕਿਸੇ ਹੋਰ ਜਗ੍ਹਾ ਤੇ ਬੈਠਾ, ਕੋਈ ਚਿੱਠੀ ਲਿਖਦਾ, ਕੋਈ ਪੱਤਰਕਾਰ ਲਿਖਦਾ, ਤੇ ਉਸ ਦੀਆਂ ਅੰਤਰਲੀਆਂ ਗੱਲਾਂ, ਅੰਤਰਲੀ ਆਤਮਾ ਦੀ ਆਵਾਜ਼, ਅੰਦਰਲੀ ਦੁੱਖ ਸੁੱਖ ਜੋ ਹੈ ਸਾਰਾ ਚਿੱਠੀ ਵਿਚ ਲਿਖਿਆ ਜਾਂਦਾ ਤੇ ਇਨਸਾਨ ਪੜ੍ਹਦਾ ਹੈ ਤੇ ਚਿੱਠੀ ਨੂੰ ਪੜ੍ਹ ਕੇ ਰਾਹਤ ਮਹਿਸੂਸ ਕਰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਬਾਣੀ ਨੂੰ ਚਿੱਠੀ ਦਾ ਰੂਪ ਵੀ ਦਿੱਤਾ ਵੀ ਇਹ ਅਕਾਲ ਪੁਰਖ ਮਹਾਰਾਜ ਦੀ ਇੱਕ ਚਿੱਠੀ ਹੈ, ਉਸ ਦੇ ਦਰ ਤੱਕ ਚਿੱਠੀ ਭੇਜਣੀ ਹੈ। ਜਦੋਂ ਲਾਹੌਰ ਵਿਚ ਬੈਠੇ ਨੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਚਿੱਠੀਆਂ ਲਿਖੀਆਂ ਗੁਰੂ ਰਾਮਦਾਸ ਮਹਾਰਾਜ ਵੱਲ, ਚਿੱਠੀਆਂ ਲਿਖੀਆਂ ਗੁਰਬਾਣੀ ਦੇ ਰੂਪ ਅੰਦਰ ਚਿੱਠੀਆਂ ਲਿਖੀਆਂ ਤੇ ਇਹ ਦਰਸਾ ਦਿੱਤਾ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਵੀ ਜੇ ਪਰਮਾਤਮਾ ਨੂੰ ਮਿਲਣਾ, ਜੇ ਪਤੀ ਨੂੰ ਮਿਲਣ ਦੀ ਸਿੱਖ ਹੈ, ਪਤਨੀ ਚਿੱਠੀਆਂ ਲਿਖਦੀ ਰਵੇ, ਵੈਰਾਗਮਈ ਚਿੱਠੀਆਂ ਲਿਖਦੀ ਰਵੇ ਪਤਨੀ, ਸਿੱਖ ਵੈਰਾਗਮਈ ਸ਼ਬਦ ਗਾਉਂਦਾ ਰਹੇ, ਜੇ ਗੁਰੂ ਨੂੰ ਪਾਉਣਾ ਹੈ ਤੇ ਸਿੱਖ ਵੈਰਾਗਮਈ ਸ਼ਬਦ ਗਾਉਂਦਾ ਰਵੇ। ਪਹਿਲੀ ਚਿੱਠੀ, ਦੂਜੀ ਚਿੱਠੀ, ਤੀਜੀ ਚਿੱਠੀ, ਚੌਥੀ ਚਿੱਠੀ ਮਹਾਰਾਜ ਨੇ ਅੰਕਿਤ ਕਰ ਦਿੱਤੀ ਪਿਤਾ ਗੁਰੂ ਰਾਮਦਾਸ ਮਹਾਰਾਜ ਨੂੰ। ਸਤਿਗੁਰੂ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਚਿੱਠੀ ਹੈ, ਇਹੀ ਚਿੱਠੀ ਹੈ, ਵੈਰਾਗਮਈ ਚਿੱਠੀ ਹੈ ਤੇ ਇਸ ਚਿੱਠੀ ਦੇ ਇੱਕ ਇੱਕ ਅੰਕ ਦੇ ਅੰਦਰ, ਇੱਕ ਇੱਕ ਲਫ਼ਜ਼ ਦੇ ਅੰਦਰ ਇਤਨਾ ਵਜਨ ਹੈ, ਇਤਨਾ ਵੈਰਾਗ ਹੈ, ਕੁੱਟ ਕੁੱਟ ਕੇ ਭਰਿਆ ਹੋਇਆ। ਚਿੱਠੀਆਂ ਭਾਵੇਂ ਨਹੀਂ ਪਹੁੰਚੀਆਂ ਪਰ ਅੰਕ ਪੈਂਦੇ ਜਾ ਰਹੇ ਨੇ, ਇੱਕ ਦੋ ਤਿੰਨ, ਤਿੰਨ ਚਿੱਠੀਆਂ ਤੇ ਨਹੀਂ ਮਿਲੀਆਂ, ਚੌਥੀ ਚਿੱਠੀ ਮਿਲ ਗਈ। ਚੌਥੀ ਦਾ ਅੰਕ ਪੜ੍ਹ ਕੇ ਗੁਰੂ ਰਾਮਦਾਸ ਮਹਾਰਾਜ ਨੇ ਤਿੰਨਾਂ ਚਿੱਠੀਆਂ ਦੀ ਪੜਤਾਲ ਕੀਤੀ। ਭਾਵ ਕੇਵਲ ਇਹ ਹੈ ਵੀ ਗੁਰਬਾਣੀ ਜਿਹੜੀ ਹੈ ਇਹ ਰੱਬ ਦੇ ਦਰ ਤੱਕ ਜੇ ਅਸੀਂ ਰੋਜ਼ਾਨਾ ਪੜ੍ਹੀਏ ਨਾ, ਸਤਿਗੁਰੂ ਤੈਨੂੰ ਚਿੱਠੀ ਲਿਖਣੀ ਹੈ, ਅਸੀਂ ਦੁਖੀ ਹਾਂ, ਅਸੀਂ ਮਨ ਕਰਕੇ ਦੁਖੀ ਹਾਂ, ਅਸੀਂ ਆਤਮਾ ਕਰਕੇ ਦੁਖੀ ਹਾਂ, ਤੇ ਫਿਰ ਜਿਹੜੇ ਸ਼ਬਦ ਗੁਰੂ ਮਹਾਰਾਜ ਜੀ ਦੇ ਬੈਰਾਗਮਈ ਸ਼ਬਦ ਨੇ ਉਹਨਾਂ ਨੂੰ ਗਾਉਣਾ ਕਰੀਏ ਨਾ, ਤੇ ਅਕਾਲ ਪੁਰਖ ਤੱਕ ਪਾਈ ਹੋਈ ਚਿੱਠੀ ਮਿਲ ਜਾਂਦੀ ਏ, ਪਹੁੰਚ ਜਾਂਦੀ ਏ ਪੱਤਰਕਾ ਉਸ ਨੂੰ, ਤੇ ਫਿਰ ਉਹ ਪੱਤਰਕਾ ਪੜ੍ਹ ਕੇ ਤੇ ਸਿੱਖ ਦਾ ਹਾਲ ਜਿਹੜਾ ਹੈ ਸੁਣ ਲੈਂਦਾ, ਤੇ ਸਿੱਖ ਦੀ ਚਿੱਠੀ ਤੇ ਇਉਂ ਸੁਣਦਾ ਗੁਰੂ ਬਈ ਕੋਲ ਬੈਠਾ ਹੋਇਆ ਵੀ ਸਿੱਖ ਜਿਹੜਾ ਸ਼ਬਦ ਪੜ੍ਹ ਰਿਹਾ, ਗੁਰੂ ਸਨਮੁਖ ਬੈਠਾ ਸਮਾਧੀ ਲਾ ਕੇ ਕੱਲੀ ਕੱਲੀ ਗੱਲ ਸਿੱਖ ਦੀ ਸੁਣਦਾ ਜਾ ਰਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਸਿੱਖਾ ਜਦੋਂ ਤੂੰ ਮੈਨੂੰ ਪੁਕਾਰੇਗਾ ਨਾ, ਯਾਦ ਕਰੇਗਾ, ਤਦ ਛਿਨ ਮੈਂ ਹਾਜ਼ਰ ਹੋਵਾਂਗਾ, ਉਸ ਸਮੇਂ ਮੈਂ ਹਾਜ਼ਰ ਹੋਵਾਂਗਾ। ਬਾਣੀ ਨੂੰ ਜਦੋਂ ਗਾਏਗਾ ਸਿੱਖ, ਕਿਉਂਕਿ ਬਾਣੀ ਨਿਰੰਕਾਰ ਦਾ ਰੂਪ ਹੈ ਤੇ ਨਿਰੰਕਾਰ ਆਪ ਉਥੇ ਹਾਜ਼ਰ ਹੋਏਗਾ, ਇਸ ਬਾਣੀ ਦੇ ਅਦਬ ਸਤਿਕਾਰ ਵਾਸਤੇ ਕਹਿੰਦੇ ਵੀ ਸੰਗਤਾਂ ਜਿਹੜੀਆਂ ਨੇ ਸ਼ਬਦ ਗਾਇਨ ਕਰ ਰਹੀਆਂ ਨੇ, ਢੋਲਕੀਆਂ ਛੈਣਿਆਂ ਦੀ ਆਵਾਜ਼ ਪਈ ਹੈ ਕੰਨਾਂ ਚ ਗੁਰੂ ਹਰਿਰਾਜ ਸਾਹਿਬ ਜੀ ਦੀ, ਪਲੰਗ ਤੋਂ ਝੱਟ ਹੀ ਉੱਠੇ ਨੇ, ਗੋਡਾ ਵਜਿਆ ਪਲੰਗ ਦੇ ਨਾਲ ਬੜੇ ਜ਼ੋਰ ਦੀ, ਤੇ ਝੱਟ ਉੱਠ ਕੇ ਖੜੇ ਹੋ ਗਏ ਨੇ। ਸਿੱਖਾਂ ਨੇ ਪੁੱਛਿਆ, ਮਹਾਰਾਜ ਆਪ ਖੜੇ ਹੋ ਗਏ? ਸਿੱਖੋ ਸਾਹਮਣੇ ਗੁਰੂ ਦੀਆਂ ਸੰਗਤਾਂ ਸ਼ਬਦ ਪੜਦੀਆਂ ਆ ਰਹੀਆਂ ਨੇ। ਮਹਾਰਾਜ ਆਪ ਤੇ ਗੁਰੂ ਹੋ, ਆਪ ਗੁਰੂ ਹੋ ਤੇ ਫਿਰ ਆਪ ਸ਼ਬਦ ਪੜੇ ਰਹੀਆਂ ਸੰਗਤਾਂ ਜਿਹੜੀਆਂ ਸ਼ਬਦ ਪੜਦੀਆਂ ਪਈਆਂ ਨੇ ਉਹਨਾਂ ਨੂੰ ਸੁਣ ਕੇ ਆਪ ਖੜੇ ਕਿਉਂ ਹੋ ਗਏ? ਕਿਉਂਕਿ ਗੁਰੂ ਦਾ ਰੂਪ ਤੇ ਬਾਣੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ। ਤੇ ਮਹਾਰਾਜ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਸਵਾਲ ਕੀਤਾ, ਕਹਿਣ ਲੱਗੇ, ਸਿੱਖੋ ਬਾਣੀ ਗੁਰੂ, ਗੁਰੂ ਹੈ ਬਾਣੀ, ਪਰ ਇਹ ਬਾਣੀ ਜਿਹੜੀ ਹੈ ਨਾ, ਇਹ ਅਕਾਲ ਪੁਰਖ ਕੀ ਬਾਣੀ ਹੈ, ਧੁਰ ਕੀ ਬਾਣੀ ਆਈ, ਲਿਆਂਦੀ ਕਿਹਨੇ? ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਅੰਕਿਤ ਕਿਹਨਾਂ ਨੇ ਕੀਤੀ? ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਗ੍ਰਹਿ ਕਰ ਦਿੱਤਾ, ਇਸ ਕਰਕੇ ਉਹ ਸਾਡੇ ਨਾਲੋਂ ਵੱਡੇ ਹਨ, ਉਹਨਾਂ ਦਾ ਪਵਿੱਤਰ ਸਰੂਪ ਸਾਡੇ ਹਿਰਦੇ ਅੰਦਰ ਹੈ, ਅਸੀਂ ਉਹਨਾਂ ਦੇ ਸਤਿਕਾਰ ਵਾਸਤੇ, ਅਸੀਂ ਗੁਰੂ ਕੀ ਬਾਣੀ ਦੇ ਸਤਿਕਾਰ ਵਾਸਤੇ ਖੜੇ ਹੋਏ ਹਾਂ। ਇਹ ਨਾ ਸਮਝਣਾ ਵੀ ਗੁਰੂ ਕੀ ਬਾਣੀ ਹੈ ਤੇ ਗੁਰੂ ਦਾ ਤੇ ਬਾਣੀ ਦਾ ਇੱਕੋ ਰੂਪ ਹੈ ਤੇ ਗੁਰੂ ਜਿਹੜਾ ਹੈ ਸਤਿਕਾਰ ਵਾਸਤੇ ਖੜਾ ਨਹੀਂ ਹੋਏਗਾ। ਜੇ ਅੱਜ ਗੁਰੂ ਸਤਿਕਾਰ ਵਾਸਤੇ ਨਹੀਂ ਖੜਾ ਹੋਏਗਾ, ਕੱਲ ਨੂੰ ਸਿੱਖ ਸੰਗਤਾਂ ਕਿਵੇਂ ਸਤਿਕਾਰ ਕਰਨਗੇ? ਸਿੱਖ ਨੂੰ ਕਿਵੇਂ ਪਤਾ ਲੱਗੇਗਾ ਵੀ ਗੁਰੂ ਬਾਣੀ ਦਾ ਰੂਪ ਹੈ, ਬਾਣੀ ਗੁਰੂ ਕਾ ਰੂਪ ਹੈ? ਇਹ ਬਾਣੀ ਦੇ ਵਿੱਚ ਗੁਰੂ ਸਮਾ ਜਾਂਦਾ ਹੈ। ਜੇ ਪ੍ਰਗਟ ਕਰਨਾ ਹੋਵੇ, ਬਾਣੀ ਗਾ ਕੇ ਗੁਰੂ ਨੂੰ ਪ੍ਰਗਟ ਕਰ ਲਿਆ ਜਾਂਦਾ ਹੈ। ਇਹ ਉੱਤਮ ਬਾਣੀ ਹੈ ਹਰੀ ਦੀ, ਸਾਰੇ ਗਾਉਂਦੇ ਹਨ ਤੇ ਪਰਮਾਤਮਾ ਦੀ ਦਰਗਾਹ ਦੇ ਅੰਦਰ ਆ ਕੇ ਅਕਾਲ

मोह दूजी नाही जान, जिस पे हम जावेंगे नानक एक ही बाहरी।

बोले देख परी प्यारे अल्लू लगे।

ਮਲਕ ਜੇ ਕੰਨੀ ਸੁਣੀਦਾ ਮੂੰਹ ਦਿਖਾਲੇ ਆਏ ਫਰੀਦਾ ਜਿੰਦ ਨਵਾਣੀ ਕੱਢਿਆ ਹੱਡਾਂ ਤੋਂ ਕੜਕਾਏ ਫਰੀਦਾ ਜਿੰਦ ਨਵਾਣੀ ਕੱਢਿਆ ਹੱਡਾਂ ਤੋਂ ਕੜਕਾਏ ਖਿੰਥਲ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ

देखा जाते जग मां कोई रहा, देखा जाते जग मां कोई रहा।

समझ अचेत चेत मन मेरे, समझ अचेत चेत मन मेरे, कथे संतन

ਜਸਰੇ ਮਨ ਗਾਏ ਲੈ ਹਰ ਜਸ ਰੇ ਮਨ ਗਾਏ ਲੈ ਜੋ ਸੰਗੀਤ ਹੈ ਤੇਰੋ ਅਸਰ ਵਿੱਚ